ਜੇ ਗੁਰੂ ਗ੍ਰੰਥ ਨਿਵਾਸ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਦਰਬਾਰ ਦੀਆਂ ਹਜ਼ਰਿਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਲੋ ਬੇਨਤ ਮਾਇਆ ਦੇ ਵਿੱਚ ਇਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇ ਅਰੁਪਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲ ਕਰਨੀ।

ਹੋਰ ਦੁਖੀਆਂ ਅਨਕ ਹੱਥੀਆਂ ਜਨਮਦਾਰ ਬ੍ਰਹਮਾ ਪਖਿਆਦਨ ਮਿਟੰਦ ਸਗਲ ਸਿਮਰੰਤ।

ਸਤ ਹੈ ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਤ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਏ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੁੱਤਰ ਜਾਨੀਏ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਕ ਹੈ ਅਦੋਗ ਦਾਗ ਦਗ ਹੈ ਅਭੂਤ ਬ੍ਰਹਮ ਭੇਕ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਖ ਭੇਕ ਹੈ ਸਦੀਵ ਵਿਸ਼ਵ ਵਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਖ ਅਨ ਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁ ਕੈਸ ਪਾਈਏ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਟ ਹੈ ਨ ਘਾਟ ਬਾਟ ਹੋਤ ਹੈ ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇਜ ਮਾਨੀਏ ਨ ਦੇਹ ਹੈ ਨ ਗੇ ਹੈ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ ਤਾਤ ਹੈ ਨ ਮਾਤ ਹੈ ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਤ ਹੈ ਨ ਦੋਗ ਹੈ ਨ ਦਾਗ ਹੈ ਨ ਦਵੈਖ ਹੈ ਨ ਦੇਹ ਹੈ ਨ ਸਿੰਘ ਹੈ ਨ ਸਿਆਰ ਹੈ ਨ ਰਾਉ ਹੈ ਨ ਰੰਗ ਹੈ ਨ ਮਾਨ ਹੈ ਨ ਮੌਤ ਹੈ ਨ ਸਾਕ ਹੈ ਨ ਸੰਕ ਹੈ ਨ ਜਚ ਹੈ ਨ ਗੰਧਰਵ ਹੈ ਨ ਨਰ ਹੈ ਨ ਨਾਰ ਹੈ ਨ ਚੋਰ ਹੈ ਨ ਸਾਉ ਹੈ ਨ ਸਾਹ ਕੋ ਕੁਮਾਰ ਹੈ ਨ ਨੇ ਹੈ ਨ ਗੇ ਹੈ ਨ ਦੇਹ ਕੋ ਬਨਾਉ ਹੈ ਨ ਛਲ ਹੈ ਨ ਛਿਦ੍ਰ ਹੈ ਨ ਛਲ ਕੋ ਮਿਲਾਉ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਸਰੂਪ ਹੈ ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਬਨਾਉ ਹੈ ਨ ਛਲ ਹੈ ਨ ਛਿਦ੍ਰ ਹੈ ਨ ਛਾਇਆ ਕੋ ਮਿਲਾਉ ਹੈ ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਕ ਹੈ ਨ ਤਾਤ ਹੈ ਨ ਮਾਤ ਹੈ ਅਖਿਆਲ ਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨ ਰੰਗ ਹੈ ਨ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ ਨ ਅੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਤ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪ੍ਰਮਾਤ ਹੈ ਨ ਸੀਤ ਹੈ ਨ ਸੋਚ ਹੈ ਨ ਗ੍ਰਾਮ ਹੈ ਨ ਗਾਮ ਹੈ ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ਨ ਦੇਵ ਹੈ ਨ ਦੈਤ ਹੈ ਨ ਨਰ ਕੋ ਸਰੂਪ ਹੈ ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ ਨ ਦ੍ਵੈਖ ਹੈ ਨ ਭੇਖ ਹੈ ਨ ਦੁਈ ਹੈ ਨ ਦ੍ਰੋਹ ਹੈ ਨ ਕਾਲ ਹੈ ਨ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾ ਗੰਜ ਗੰਜ ਗੰਜ ਹੈ ਅਭੂਤ ਅਭੇਕ ਹੈ ਬਲੀ ਅਰੂਪ ਰਾਗ ਰੰਗ ਹੈ ਨ ਦ੍ਵੈਖ ਹੈ ਨ ਭੇਖ ਹੈ ਨ ਕਾਮ ਕ੍ਰੋਧ ਕਰਮ ਹੈ ਨ ਜਾਤ ਹੈ ਨ ਪਾਤ ਹੈ ਨ ਚਿਤ੍ਰ ਚਿਹਨ ਵਰਣ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਏ ਅਭੂਮ ਵਿੱਚ ਹੈ ਸਦਾ ਛਿਜ ਤੇਜ ਮਾਨੀਏ ਨ ਆਦ ਹੈ ਨ ਵਿਆਦ ਹੈ ਅਗਾਦ ਰੂਪ ਲਿਖੀਏ ਅਦੋਖ ਹੈ ਅਦਾਗ ਹੈ ਅਛੇ ਪ੍ਰਤਾਪ ਵੇਖੀਏ ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋ ਰਲਾਉ ਹੈ ਨ ਛਲ ਹੈ ਨ ਛਿਦ੍ਰ ਹੈ ਨ ਛਿਦ੍ਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਕਾਰ ਹੈ ਨ ਆਦ ਹੈ ਨ ਗਾਦ ਹੈ ਨ ਵਿਆਦ ਕੋ ਵਿਚਾਰ ਹੈ ਨ ਰੰਗ ਰਾਗ ਰੂਪ ਹੈ ਨ ਰੂਪ ਰੇਖਰਾਰ ਹੈ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ਗਜਾਧਪਿ ਨਰਾਧਪਿ ਕਰੰਤ ਸੇਵ ਹੈ ਸਦਾ ਸਿਧਸਪਤੇ ਤਪਸਪਤੇ ਬਨਸਪਤੇ ਜਪਸ ਸਦਾ ਅਗਸਤ ਆਦਿ ਜੇ ਬਡੇ ਤਪਸਤਪੇ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦਿ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਬਾਤ ਮੰਤ੍ਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ

ਜੰਤਰ ਮੰਤਰ ਨਤੰਤਰ ਜਾ ਕੋ ਆਦਿ ਪੁਰਗ ਅਪਾਰ ਹਸਤ ਕੀਟ ਵਿਖੇ ਵਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਵ ਠੌਰ ਵਿਖੇ ਰਮਿਓ ਜੈ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨਾ ਬਰਨ ਜਾ ਕੋ ਜਾਤ ਪਾਤ ਨਾ ਵੇਖ, ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ, ਦੀਨ ਬੰਧ ਪ੍ਰਬੀਨ।

ਜਗਰ ਜਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰ ਬਿਰਹਤ ਸਿਧੰ ਸਰੂਪ ਬੁਧੰਗ ਪਾਲ ਜੁਧੰ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਧਨ ਮਹੀ ਬਵੰਤਨ ਦੁਰੰਤ ਜਿਹ ਨੇਦ ਨੇਦ ਨਿਸ ਦਿਨ ਉਚਰੰਤ ਪਾਇ

ਜਿਪ ਸੋ ਨਗਨ ਨਾਗਨ ਰਾਧਿਪ ਸਰਵ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਰ ਮੈਂ ਬਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕਾ ਦਲ ਦੂਜਨ ਕੇ ਬਲ ਮੈਂ ਦਲ ਡਾਰੇ ਅਖੰਡ ਅਖੰਡ ਪ੍ਰਚੰਡ ਪਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਇ ਸਕੇ ਬਦਮਾਪਤ ਬੇਦ ਕਤੇ ਵਾ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਹੋਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰਵੇਵ ਨਵੇਵ ਲਖਿਓ ਬ੍ਰਹਮ ਸਿਓ ਫਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦ ਮਾ ਪਤ ਪਾਏ ਆਦ ਅਨੰਤ ਅਗਾਧ ਦਵਿਖ ਸੋ ਭੂਤ ਭਵਿਖ ਭਵਾਨ ਅਭੈ ਅਭੈ ਹੈ ਅੰਤ ਬਿਹੇਨਾ ਨਾਦਮ ਆਵਾਦਾਗ ਅਦੋਖ ਅਛਿਦ੍ਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਫਰਤਾ ਪ੍ਰਭੈ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ਦੇਹ ਬਿਹੀਨ ਸਨੇਹ ਸਬੋਧਨ

ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ

ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ

ਪ੍ਰਾਰਥਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਬੰਦਾ ਸਿੰਘ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਅੰਮ੍ਰਿਤ ਪਾਨ ਕਰਨਾ ਕੀਤਾ, ਸਤਿਗੁਰੂ ਮਹਾਰਾਜ ਉਹਨਾਂ ਨੂੰ ਥਾਪੜਾ ਦੇ ਕਰਕੇ ਪੰਜਾਬ ਦੇ ਵੱਲ ਤੋਰਨ ਲੱਗੇ ਹਨ, ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਜਿਹੜੀ ਹੈ ਉਹ ਲਾਹ ਕਰਕੇ ਜਦੋਂ ਬੰਦਾ ਸਿੰਘ ਜੀ ਨੂੰ ਦੇਣ ਲੱਗੇ, ਉਸ ਵੇਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ ਜਿਹੜੇ ਗੁਰਮੁਖ ਪਿਆਰੇ ਜਿਹੜੇ ਹਨ, ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੇ ਆਪ ਜੀ ਕਿਰਪਾਨ ਹੀ ਦੇ ਦਿੱਤੀ ਇਹਨਾਂ ਨੂੰ ਤੇ ਫਿਰ ਸਾਡੇ ਕੋਲ ਪੰਥ ਦੇ ਕੋਲ ਕੀ ਰਹਿ ਜਾਵੇਗਾ। ਕੱਲ ਵੀ ਦਾਸ ਨੇ ਬੇਨਤੀਆਂ ਕੀਤੀਆਂ ਸੀ ਸਾਧ ਸੰਗਤ ਜੀ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਹਨੂੰ ਜੇ ਤਖ਼ਤ ਨਸ਼ੀਨੀ ਕਰਦੇ ਹਨ ਤੇ ਉਸ ਵੇਲੇ ਉਸ ਮੌਕੇ ਦੇ ਉੱਤੇ ਉਹਨੂੰ ਸ੍ਰੀ ਸਾਹਿਬ ਉਹਨੂੰ ਤਲਵਾਰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਇਹ ਇੱਕ ਬਾਹਰ ਦੇ ਇੱਕ ਚਿੰਨ੍ਹ ਹੁੰਦੇ ਹਨ ਤੇ ਫਿਰ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਫਿਰ ਇਹ ਹੋਵੇਗਾ ਪੰਥ ਦੇ ਵਿੱਚ ਇਹ ਪ੍ਰਚਾਰ ਹੋਵੇਗਾ ਕਿ ਦੇਖੋ ਗੁਰੂ ਮਹਾਰਾਜ ਜੀ ਨੇ ਆਪਣਾ

ਤਾਂ ਹੋ ਸਕਦੀ ਆਪ ਤੇ ਮਹਾਰਾਜ ਆਪ ਦੀ ਕਿਰਪਾ ਕਰੋ ਆ ਸ੍ਰੀ ਸਾਹਿਬ ਜਿਹੜੀ ਹੈ ਇਹ ਨਾ ਦਿਓ ਤੇ ਇਹ ਜਿਹੜਾ ਖਾਲਸਾ ਜਿਹੜਾ ਅਸੀਂ ਦੇਖੋ ਮੁੜ ਕਦੀਮੀ ਸਿੰਘ ਹਾਂ ਤੇ ਪੁਸ਼ਤੈਨੀ ਅਸੀਂ ਆਪ ਜੀ ਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂ ਜੇ ਆਪ ਜੀ ਆ ਦੇ ਦਿੱਤਾ ਤੇ ਖਾਲਸੇ ਦੇ ਕੋਲ ਕੀ ਰਹਿ ਜਾਵੇਗਾ ਤੇ ਇਸ ਕਰਕੇ ਇਹ ਕਿਰਪਾਨ ਦਾ ਹੱਕਦਾਰ ਗੁਰੂ ਕਾ ਖਾਲਸਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਰਹੇਗਾ ਕਿਉਂਕਿ ਬੰਦਾ ਸਿੰਘ ਜੀ ਪਿਆਰਿਓ ਯਾਦ ਰੱਖੋ ਉਹ ਵਿਅਕਤੀ ਵਿਸ਼ੇਸ਼ ਹਨ ਤੇ ਖਾਲਸਾ ਜਿਹੜਾ ਹੈ ਇਹ ਪੰਥ ਹੈ ਗੱਲ ਬਹੁਤ ਬਰੀਕ ਹੈ ਇੱਕ ਵਿਅਕਤੀ ਕੋਲ ਸੱਤਾ ਆਣੀ ਤੇ ਇੱਕ ਪੰਥ ਦੇ ਕੋਲ ਪ੍ਰਵਾਣੀਕ ਜਥੇਬੰਦੀ ਕੋਲ ਪਿਆਰਿਓ ਕੋਈ ਇਹ ਆਉਣੀ ਹੈ ਪੰਚ ਪ੍ਰਵਾਣੀ ਜੋ ਗੁਰੂ ਮਹਾਰਾਜ ਜੀ ਨੇ ਪ੍ਰਥਾ ਨੂੰ ਤੋੜਨਾ ਕੀਤਾ ਉਹਨਾਂ ਦੇ ਕੋਲ ਜੇ ਇਹ ਗੱਲ ਆਉਂਦੀ ਹੈ ਖਾਲਸੇ ਪੰਥ ਦੇ ਵਿੱਚ ਆਵੇਗੀ ਤੇ ਪੰਥ ਦੀ ਗੱਲ ਰਵੇਗੀ ਇਸ ਤਰ੍ਹਾਂ ਜਦੋਂ ਬੇਨਤੀਆਂ ਕੀਤੀਆਂ ਮੇਰੇ ਸੱਚੇ ਪਾਤਸ਼ਾਹ ਦੇਖੋ ਆਪਣੇ ਪੰਥ ਦਾ ਗੁਰੂ ਕੇ ਖਾਲਸੇ ਦਾ ਕਿੰਨਾ ਜ਼ਿਆਦਾ ਸਨਮਾਨ ਕਰਦੇ ਹਨ ਇਹੀ ਤਾਂ ਪਿਆਰਿਓ ਦੇਖੋ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪ ਪੰਥ ਦੇ ਵਾਲੀ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੌਜੂਦਾ ਸਤਿਗੁਰੂ ਜੀ ਹਨ ਅਕਾਲ ਕੇ ਸੁੱਤ ਹਨ ਫਿਰ ਵੀ ਦੇਖੋ ਜਦੋਂ ਆਸਿਸ ਬਣ ਕਰਕੇ ਪੰਥ ਨੇ ਸਿੰਘਾਂ ਨੇ ਬੇਨਤੀ ਕੀਤੀ ਤੇ ਉਹਨਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਨਹੀਂ ਕਿਹਾ ਕਿ ਤੁਸੀਂ ਕੌਣ ਹੁੰਦੇ ਭਾਈ ਬੋਲਣ ਵਾਲੇ ਕਈ ਵਾਰੀ ਆਪਾਂ ਵੇਖਦੇ ਨਾ ਪਿਆਰਿਓ ਕੋਈ ਵੱਡਾ ਬੰਦਾ ਕੋਈ ਫੈਸਲਾ ਲੈ ਲਵੇ ਕਿਸੇ ਚੀਜ਼ ਦੇ ਉੱਤੇ ਅੜ ਜਾਵੇ ਕੋਈ ਛੋਟਾ ਜਾ ਕਰਕੇ ਜੇ ਬੇਨਤੀ ਵੀ ਕਰਦਾ ਕਹਿੰਦਾ ਕਿ ਇੰਜ ਨਾ ਕਰੋ ਜੀ ਇੰਜ ਕਰੋ ਇਹ ਅਸੀਂ ਕਹਿੰਦੇ ਹਾਂ ਬੇਨਤੀ ਕਰਦੇ ਹਾਂ ਤੇ ਉਸੇ ਵੇਲੇ ਉਹ ਗੱਲ ਪੈ ਜਾਂਦਾ ਉਹ ਕਹਿੰਦਾ ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ ਮੈਨੂੰ ਸਮਝਾਉਣ ਵਾਲੇ ਮੈਨੂੰ ਰੋਕਣ ਵਾਲੇ ਤੁਸੀਂ ਕੌਣ ਹੁੰਦੇ ਮੈਨੂੰ ਸਭ ਪਤਾ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਰੋਕ ਦਿੰਦੇ ਹਨ ਲੇਕਿਨ ਧੰਨ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾਂ ਵਾਲੀ ਸੱਚੀ ਸਰਕਾਰ ਨੇ ਇੱਕ ਰੰਚਕ ਮਾਤਰ ਸ਼ਿਕਨ ਨਹੀਂ ਲਿਆਉਣਾ ਕੀਤਾ ਤੇ ਹੱਸ ਕਰਕੇ ਗੁਰੂ ਮਹਾਰਾਜ ਜੀ ਨੇ ਆਪਣੀ ਸ੍ਰੀ ਸਾਹਿਬ ਪੰਥ ਨੂੰ ਦੇ ਦਿੱਤੀ ਹੈ ਕਿਆ ਖਾਲਸਾ ਜੀ ਉਹ ਸੱਚ ਇਹ ਪੰਥ ਹੀ ਜਿਹੜਾ ਹੈ ਇਹ ਸ੍ਰੀ ਸਾਹਿਬ ਦਾ ਹੱਕਦਾਰ ਹੈ ਕਿਉਂਕਿ ਬੰਦਾ ਸਿੰਘ ਜੀ ਪਿਆਰਿਓ ਸ਼ਕਤੀ ਨੂੰ ਲੋੜਦੇ ਸਨ ਇੰਨਾ ਵੱਡਾ ਮੁਲਕ ਹੈ ਮੁਲਖਈਏ ਦੇ ਨਾਲ ਜੰਗ ਕਰਨਾ ਉਹਨਾਂ ਦੇ ਨਾਲ ਟਾਕਰਾ ਕਰਨਾ ਸ਼ਕਤੀ ਚਾਹੀਦੀ ਹੈ ਇਹ ਸ਼ਕਤੀ ਦੇ ਪ੍ਰਤੀਕ ਵਜੋਂ ਸਤਿਗੁਰੂ ਮਹਾਰਾਜ ਜੀ ਕਿਰਪਾਨ ਭੇਟ ਕਰ ਰਹੇ ਸਨ ਤੇ ਬਚਨ ਜਦੋਂ ਖਾਲਸੇ ਨੇ ਕਿਹਾ ਤੇ ਉਸ ਵੇਲੇ ਕਿਰਪਾਨ ਗੁਰੂ ਕੇ ਖਾਲਸੇ ਨੂੰ ਪੰਜ ਸਿੰਘਾਂ ਨੂੰ ਦਿੱਤੀ ਤੇ ਮਹਾਰਾਜ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ ਜਿਹੜੇ ਪੰਜ ਤੀਰਾਂ ਨੂੰ ਕੱਢ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੰਦਾ ਸਿੰਘ ਜੀ ਨੂੰ ਦੇਣਾ ਕੀਤਾ ਤੇ ਫਿਰ ਬਚਨ ਕਰਨਾ ਕੀਤਾ ਕਿ ਭਾਈ ਤੁਸੀਂ ਜਾਓ ਸਭ ਤੋਂ ਪਹਿਲੇ ਜਾਓ ਜਾ ਕਰਕੇ ਜਿਹੜਾ ਸਮਾਣਾ ਜਿਹੜਾ ਹੈ ਸਮਾਣਾ ਸਢੌਰਾ ਆਦਿਕ ਇਹਨੂੰ ਆਪ ਜੀ ਸਰ ਕਰਨਾ ਕਰੋ ਇਹਨੂੰ ਆਪ ਜੀ ਫਤਿਹ ਕਰਨਾ ਕਰੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਸਿੱਖਿਆ ਦੇ ਰਹੇ ਹਨ ਤੇ ਉਹਨਾਂ ਨੂੰ ਦੱਸਦੇ ਕਿ ਪਹਿਲਾਂ ਤਾਂ ਦੇਖੋ ਕਿ ਤੁਸੀਂ ਚੁੱਪ ਚਾਪ ਪਹਿਲੇ ਇੱਥੇ ਇਲਾਕੇ ਦੇ ਵਿੱਚ ਕੁਛ ਨਹੀਂ ਕਹਿਣਾ ਜਦੋਂ ਜਮਨਾ ਪਾਰ ਜਾਓਗੇ ਉਦੋਂ ਤੱਕ ਸਾਡੇ ਹੁਕਮਨਾਮੇ ਵੀ ਪੰਜਾਬ ਤੱਕ ਪਹੁੰਚ ਜਾਣਗੇ ਫਿਰ ਜਦੋਂ ਸਿੱਖ ਸੰਗਤਾਂ ਉੱਥੋਂ ਉੱਠ ਕਰਕੇ ਤੁਹਾਡੇ ਤਾਬੇ ਦੇ ਵਿੱਚ ਆ ਜਾਣਗੀਆਂ ਤੇ ਤੁਹਾਡੇ ਨਿਸ਼ਾਨ ਸਾਹਿਬ ਦੇ ਹੇਠ ਆ ਜਾਣਗੀਆਂ ਹੁਣ ਤੁਸੀਂ ਜਮਨਾ ਪਾਰ ਕਰਕੇ ਉੱਥੇ ਆਪਣੀ ਸ਼ਕਤੀ ਨੂੰ ਆਪਣੀ ਤਾਕਤ ਨੂੰ ਵਧਾਉਣਾ ਹੈ ਜਦੋਂ ਤਾਕਤ ਵੱਧ ਗਈ ਹੈ ਉਹ ਤੋਂ ਬਾਅਦ ਪੰਜਾਬ ਦੀ ਜਥੇਬੰਦੀ ਵੀ ਉਹ ਵੀ ਸਿੰਘ ਸਰਦਾਰ ਜਿਹੜੇ ਜਦੋਂ ਤੁਹਾਡੇ ਨਾਲ ਰਲ ਜਾਣਗੇ ਉਹ ਤੋਂ ਬਾਅਦ ਵਜ਼ੀਰ ਖਾਂ ਜਿਹੜਾ ਹੈ ਉਹਦਾ ਸੌਦਾ ਲਾਉਣਾ ਉਹਦਾ ਖਾਤਮਾ ਕਰਨਾ ਇੰਜ ਸਤਿਗੁਰੂ ਮਹਾਰਾਜ ਉਹਨਾਂ ਨੂੰ ਸਿੱਖਿਆ ਦੀਖਿਆ ਦੇ ਰਹੇ ਹਨ ਆਓ ਸਾਧ ਸੰਗਤ ਜੀ ਅਗਲੀ ਆਉਣ ਵਾਲੀ ਜੋ ਪਾਵਨ ਇਤਿਹਾਸਿਕ ਕਥਾ ਹੈ ਇਹਨੂੰ ਆਪਾਂ ਸਰਵਣ ਕਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ

0: ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੰਦਾ ਸਿੰਘ ਬਹਾਦਰ ਜੀ ਨੂੰ ਦੱਸਣ ਲੱਗੇ ਹਨ। ਸਤਿਗੁਰੂ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਜਿਹੜੇ ਹਨ, ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਮੁਰੀਦ ਬਣ ਗਏ, ਉਹਨਾਂ ਦਾ ਇਤਿਹਾਸ ਉਹਨਾਂ ਦੇ ਬਾਬਤ ਮਹਾਰਾਜ ਜੀ ਦੱਸਣ ਲੱਗੇ, ਕਿਉਂਕਿ ਬੰਦਾ ਸਿੰਘ ਜੀ ਨੂੰ ਇਹਦੇ ਬਾਰੇ ਪਤਾ ਨਹੀਂ ਹੈ। ਜਿਹੜੇ ਨੇਮੀ ਪ੍ਰੇਮੀ ਮਹਾਰਾਜ ਜੀ ਦੇ ਨਾਲ ਗੁਰੂ ਕੇ ਸਿੰਘ ਜੋ ਰਿਹਾ ਕਰਦੇ ਉਹਨਾਂ ਨੂੰ ਤਾਂ ਪਤਾ ਹੈ। ਮਹਾਰਾਜ ਜੀ ਹੁਣ ਉਹਦੇ ਬਾਬਤ ਦੱਸਦੇ ਹਨ ਕਿ ਇਹ ਪੀਰ ਬੁੱਧੂ ਸ਼ਾਹ ਜੀ ਜਿਹੜੇ ਇਹ ਸਾਧ ਸੰਗਤ ਜੀ ਤੇ ਅਜੋਕਾ ਜਿਹੜਾ ਜਿਹਨੂੰ ਆਪਾਂ ਹਰਿਆਣਾ ਬੋਲਦੇ ਹਾਂ, ਹਰਿਆਣੇ ਦੇ ਵਿੱਚ ਇੱਕ ਇਲਾਕਾ ਇੱਕ ਪਿੰਡ ਵੱਜਦਾ ਜਿਹਨੂੰ ਸਢੌਰਾ ਬੋਲਦੇ,
1: ਮਿਲਿਓ ਪਾਵਟਾ ਮਹਿਰਣ ਠੌਰੇ,
0: ਤੇ ਇਹ ਜਿਹੜੇ ਹਨ ਇਹਨਾਂ ਨੇ ਸਢੌਰੇ ਤੋਂ ਚੱਲ ਕਰਕੇ ਤੇ ਪੌਂਟਾ ਸਾਹਿਬ ਦੇ ਵਿੱਚ ਆਏ। ਅਸਲ ਦੇ ਵਿੱਚ ਸਾਧ ਸੰਗਤ ਜੀ ਇਹ ਸਢੌਰਾ ਇਹ ਨਾਮ ਜਿਹੜਾ ਹੈ ਇਹ ਅਪਭ੍ਰੰਸ਼ ਹੋਇਆ। ਪਹਿਲੇ ਇਹਦਾ ਨਾਮ ਸਾਧੂਵਾੜਾ ਸੀ ਕਿਹਾ ਜਾਂਦਾ। ਜਦੋਂ ਮੈਂ ਇਹਦਾ ਇਤਿਹਾਸ ਪੜ੍ਹਿਆ, ਸਢੌਰੇ ਦਾ ਇਤਿਹਾਸ, ਤੇ ਫਿਰ ਪਤਾ ਚੱਲਿਆ ਕਿ ਇੱਥੇ ਬੋਧੀ ਸਾਧੂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰਿਹਾ ਕਰਦੇ ਸਨ, ਕਿਉਂਕਿ ਰਮਤੇ ਜੋਗੀ ਜਿਹੜੇ ਸਾਧੂ ਉਹਨਾਂ ਦੇ ਵਾੜੇ ਹੋਇਆ ਕਰਦੇ, ਤੇ ਇੱਥੇ ਇਹਨਾਂ ਸਾਧੂਆਂ ਦਾ ਬਹੁਤ ਵੱਡਾ ਵਾੜਾ ਹੋਇਆ ਕਰਦਾ। ਤੇ ਸ਼ੁਰੂਆਤ ਦੇ ਵਿੱਚ ਇਹਦਾ ਨਾਮ ਸੀ ਸਾਧੂਵਾੜਾ, ਸਾਧੂਵਾੜਾ, ਸਾਧੂਵਾੜਾ। ਫਿਰ ਬੋਲਦੇ ਬੋਲਦੇ ਪਿਆਰਿਓ ਇਹ ਸ਼ਬਦ ਜਿਹੜਾ ਨਾ ਅਪਭ੍ਰੰਸ਼ ਬਣ ਗਿਆ, ਲੋਕਾਂ ਦੇ ਜ਼ਬਾਨ ਦੇ ਵਿੱਚ ਸਢੌਰਾ ਕਰਕੇ ਚੜ ਗਿਆ, ਇਹਨੂੰ ਸਢੌਰਾ ਬੋਲਦੇ। ਪਹਿਲੇ ਇਹਦਾ ਨਾਮ ਸਾਧੂਵਾੜਾ ਸੀ, ਤੇ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੌਂਟਾ ਸ਼ਹਿਰ ਦੇ ਵਿੱਚ ਆਏ ਹਨ, ਇਹਨਾਂ ਨੇ ਬਹੁਤ ਸਾਰੇ ਆਪਣੇ ਚੇਲੇ ਬਾਲੇ ਮੁਰੀਦਾਂ ਨੂੰ ਲੈ ਕੇ ਆ ਕਰਕੇ ਜੰਗ ਕਰਨਾ ਕੀਤਾ,
1: ਵਿਜੈ ਲਈ ਰਿਪ ਹਤੇ ਬੜੇ,
0: ਤੇ ਉੱਥੇ ਅਸਾਂ ਨੇ ਜੰਗ ਨੂੰ ਜਿੱਤਣਾ ਕੀਤਾ। ਰਣੰਗ ਜੀਤ ਆਏ ਜਯੰ ਗੀਤ ਗਾਏ, ਧਨੰਗ ਤਹਾਰ ਵਰਖੇ ਸਭੈ ਸੂਰ ਹਰਖੇ। ਇਹ ਜੋ ਬਚਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਚਿੱਤਰ ਨਾਟਕ ਦੇ ਵਿੱਚ ਜੋ ਇਹ ਬਚਨ ਆਉਂਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਪਹਿਲੀ ਜੰਗ ਜੋ ਹੈ ਭੰਗਾਣੀ ਦਾ ਇਹ ਜ਼ਿਕਰ ਚੱਲ ਰਿਹਾ। ਮੈਂ ਪਿਆਰਿਓ ਇਹਦੀ ਪੂਰੀ ਕਥਾ ਜਿਹੜੀ ਹੈ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਾਂ। ਅਸਲ ਦੇ ਵਿੱਚ ਕੀ ਹੋਇਆ ਕਿ ਇਹ ਪਠਾਣਾ ਦਾ ਜਿਹੜਾ ਇੱਕ ਜਥਾ ਸੀ ਔਰੰਗਜ਼ੇਬ ਦੇ ਕੋਲ, ਇਹ 500 ਪਠਾਣ ਸੀ, ਕੋਈ ਛੋਟੇ ਮੋਟੇ ਨਹੀਂ, 500 ਪਠਾਣ। ਤੇ ਇਹਨਾਂ ਦਾ ਕੰਮ ਹੀ ਜਿਹੜਾ ਜੰਗ ਕਰਨਾ, ਯੁੱਧ ਕਰਨਾ, ਕਿਉਂਕਿ ਇਹ ਖਿੱਤੇ ਹੋਇਆ ਕਰਦੇ। ਜਿਸ ਤਰ੍ਹਾਂ ਆਪਾਂ ਵੇਖਦੇ ਨਾ ਕਈ ਬੰਦਿਆਂ ਨੂੰ ਤੁਸੀਂ ਦੇਖੋ ਜਿਹੜੇ ਵਿਆਪਾਰੀ ਹੁੰਦੇ ਨਾ, ਉਹਨਾਂ ਦਾ ਬਾਪ ਵੀ, ਉਹਨਾਂ ਦਾ ਦਾਦਾ ਪਰਦਾਦਾ ਵੀ ਵਿਆਪਾਰੀ ਹੋਵੇਗਾ। ਅੱਜ ਦੇ ਜ਼ਮਾਨੇ ਦੇ ਵਿੱਚ ਲੋਕੀ ਖਿੱਤੇ ਚੇਂਜ ਕਰ ਦਿੰਦੇ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਇਹ ਖਿੱਤੇ ਹੋਇਆ ਕਰਦੇ। ਛੱਤਰੀਆਂ ਦਾ ਵੀ ਖਿੱਤਾ ਹੋਇਆ ਕਰਦਾ ਸੀ, ਛੱਤਰੀਆਂ ਦਾ, ਉਹਨਾਂ ਦਾ ਕੰਮ ਹੀ ਹੁੰਦਾ ਕਿ ਜੰਗ ਕਰਨਾ, ਯੁੱਧ ਕਰਨਾ। ਇਸ ਤਰ੍ਹਾਂ ਇਹ ਪਠਾਣਾ ਦਾ ਖਿੱਤਾ ਹੀ ਸੀ। ਇਹ ਕਈ ਪੁਸ਼ਤਾਂ ਤੋਂ ਦੇਖੋ ਜੰਗ ਯੁੱਧ ਕਰਦੇ ਸਨ, ਤੇ ਇਹਨਾਂ ਦੇ ਕੋਲ ਜੰਗੀ ਅਸਲਾ ਬਾਰੂਦ ਬਹੁਤ ਜ਼ਿਆਦਾ ਸੀ। ਔਰੰਗਜ਼ੇਬ ਦੀ ਫੌਜ ਦੇ ਵਿੱਚ ਇਹ ਡਿਊਟੀਆਂ ਕਰਦੇ। ਉੱਥੇ ਕੋਈ ਗੱਲ ਦੇ ਨਾਲ ਨਾ ਔਰੰਗਜ਼ੇਬ ਬੜਾ ਖਫਾ ਹੋ ਗਿਆ, ਤੇ ਉਹਨੇ ਕੀ ਕੀਤਾ, ਇਹਨਾਂ 500 ਪਠਾਣ ਜਿਹੜੇ ਹਨ ਇਹਨਾਂ ਨੂੰ ਨਾ ਉਹਨੇ ਡਿਊਟੀ ਦੇ ਵਿੱਚੋਂ ਕੱਢ ਦਿੱਤਾ। ਕੱਢਣ ਤੋਂ ਬਾਅਦ ਉਹਨੇ ਇੱਕ ਲਿਖਤ ਬਣਾ ਦਿੱਤੀ, ਉਹਨੇ ਸਰਕਾਰੀ ਦਰਬਾਰੀ ਇੱਕ ਆਦੇਸ਼ ਜਿਹੜਾ ਹੈ ਉਹਨੂੰ ਉਹਨੇ ਪਾਸ ਕਰਨਾ ਕੀਤਾ, ਤੇ ਉਸ ਜਿਹੜਾ ਉਹ ਜਿਹੜਾ ਸਾਰਿਆਂ ਦੇ ਵਿੱਚ ਫੈਲਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਕਿ ਆਹ ਜਿਹੜਾ ਹੈ ਭਾਵ ਕਿ ਇਹ 500 ਪਠਾਣ ਇਹ ਬਾਗੀ ਹਨ, ਭਾਵ ਕਿ ਔਰੰਗਜ਼ੇਬ ਦੇ ਬਾਗੀ ਹਨ, ਸਰਕਾਰ ਦੇ ਬਾਗੀ ਹਨ। ਕਿਸੇ ਨੇ ਵੀ ਇਹਨਾਂ ਨੂੰ ਨੌਕਰੀ ਦੇ ਉੱਤੇ ਰੱਖਿਆ, ਉਹ ਸਿੱਧੀ ਗੱਲ ਜਿਹੜੀ ਹੈ ਇਹਨਾਂ ਦੀ ਪੁਸ਼ਤ ਪਨਾਹੀ ਕੀਤੀ, ਤੇ ਮੈਂ ਸਮਝਾਂਗਾ ਇਹਨਾਂ ਨੇ ਸਰਕਾਰ ਦੇ ਨਾਲ ਮੱਥਾ ਲਾਇਆ, ਉਹਦੇ ਨਾਲ ਵੀ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਇਹ 500 ਪਠਾਣ ਤਾਂ ਨਿਕਲ ਗਏ। ਉਹ ਤੋਂ ਬਾਅਦ ਇਹ ਰਾਜੇ ਰਜਵਾੜਿਆਂ ਕੋਲ ਬਹੁਤ ਥਾਵਾਂ ਦੇ ਵਿੱਚ ਗਏ, ਲੇਕਿਨ ਇਹਨਾਂ ਨੂੰ ਪਤਾ ਚੱਲ ਗਿਆ, ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਭਾਈ ਇਹ ਤਾਂ ਬਾਗੀ ਹਨ, ਜੇ ਇਹਨਾਂ ਦੀ ਪੁਸ਼ਤ ਪਨਾਹੀ ਅਸੀਂ ਕਰਦੇ ਹਾਂ ਔਰੰਗਜ਼ੇਬ ਨੇ ਸਾਡੇ ਨਾਲ ਵੀ ਜੰਗ ਕਰਨਾ, ਯੁੱਧ ਕਰਨਾ। ਇਸ ਕਰਕੇ ਪਿਆਰਿਓ ਕਿਸੇ ਨੇ ਵੀ ਇਹਨਾਂ ਦੀ ਪੁਸ਼ਤ ਪਨਾਹੀ ਨਹੀਂ ਕੀਤੀ, ਤੇ ਇਹ ਪੀਰ ਬੁੱਧੂ ਸ਼ਾਹ ਜੀ ਜਿਹੜੇ ਪੀਰ ਜੀ ਹਨ ਸਢੌਰੇ ਦੇ ਰਹਿਣ ਵਾਲੇ, ਉਹਨਾਂ ਨੂੰ ਬਹੁਤ ਜ਼ਿਆਦਾ ਮੰਨਦੇ ਸਨ। ਅਖੀਰ ਦੇ ਵਿੱਚ ਹਾਰ ਥੱਕ ਕਰਕੇ ਇਹ ਆਏ। ਆ ਕਰਕੇ ਪੀਰ ਬੁੱਧੂ ਸ਼ਾਹ ਜੀ ਦੇ ਅੱਗੇ ਇਹਨਾਂ ਨੇ ਫਰਿਆਦ ਕੀਤੀ, ਕਹਿਣ ਲੱਗੇ ਕਿ ਦੇਖੋ ਜੀ ਕਿ ਸਾਡਾ ਤਾਂ ਕੰਮ ਹੀ ਜਿਹੜਾ ਰੋਜ਼ਾਨਾ ਸਾਡੇ ਤੋਂ ਖਤਮ ਹੋ ਗਿਆ, ਹੁਣ ਅਸੀਂ ਕਦੇ ਵੀ ਆ ਜੰਗ ਦਾ ਕੰਮ ਨਹੀਂ ਕਰ ਸਕਦੇ ਹਾਂ, ਅਤੇ ਹੁਣ ਸਾਡੇ ਪਰਿਵਾਰ ਭੁੱਖੇ ਮਰ ਰਹੇ ਹਨ, ਉਹਨਾਂ ਦੇ ਲਈ ਸਾਨੂੰ ਕੋਈ ਦੂਜਾ ਖਿੱਤਾ ਚੁਣਨਾ ਪਵੇਗਾ, ਅਤੇ ਇਹ ਜੰਗੀ ਸਮਾਨ ਜਿਹੜਾ ਤਲਵਾਰਾਂ ਬਰਛੇ ਬੰਦੂਕਾਂ ਆਦਿਕ ਬਹੁਤ ਵੱਡਾ ਜਿਹੜਾ ਸਾਜੋ ਸਮਾਨ ਇਹਨੂੰ ਤੁਸੀਂ ਵੇਚ ਦਿਓ, ਇਹਨੂੰ ਵੇਚ ਕੇ ਪੈਸਾ ਲੈ ਕਰਕੇ ਕੋਈ ਵੀ ਕੰਮ ਕਰਕੇ ਗੁਜ਼ਰ ਬਸਰ ਕਰਾਂਗੇ। ਅਤੇ ਉਹਨਾਂ ਨੇ ਫਰਿਆਦ ਕੀਤੀ ਕਿ ਦੇਖੋ ਪੀਰ ਸਾਹਿਬ, ਤੁਹਾਡੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਨਾਲ ਰਾਸਤਾ ਹੁੰਦਾ ਹੈ, ਤੁਸੀਂ ਇੱਕ ਕੰਮ ਕਰੋ, ਤੁਸੀਂ ਸਾਨੂੰ ਕਿੱਥੇ ਨੌਕਰੀ 'ਤੇ ਲਾਓ, ਅਸੀਂ ਇਮਾਨਦਾਰੀ ਦੇ ਨਾਲ ਨੌਕਰੀ ਕਰਾਂਗੇ। ਉਸ ਵੇਲੇ ਪੀਰ ਬੁੱਧੂ ਸ਼ਾਹ ਜੀ ਨੇ ਕਿਹਾ ਕਿ ਹੁਣ ਭਾਈ ਤੁਹਾਨੂੰ ਜੇ ਅਸੀਂ ਕਾਬਲ ਕੰਧਾਰ ਬਲਖ ਬੁਖਾਰਾ ਵੀ ਚੱਲ ਗਏ ਅਤੇ ਉੱਥੇ ਵੀ ਕਿਸੇ ਨੂੰ ਫਰਿਆਦ ਕੀਤੀ, ਜੇ ਕਿਹਨੂੰ ਪਤਾ ਚੱਲ ਗਿਆ ਕਿ ਇਹ ਔਰੰਗਜ਼ੇਬ ਦੇ ਬਾਗੀ ਹਨ, ਉਹਨਾਂ ਨੇ ਸੱਚ ਜਾਣ ਤੁਹਾਨੂੰ ਨੌਕਰੀ ਦੇ ਉੱਤੇ ਨਹੀਂ ਰੱਖਣਾ ਹੈ। ਹੁਣ ਸਾਰੇ ਸੰਸਾਰ ਦੇ ਵਿੱਚ ਇੱਕੋ ਇੱਕ ਮਰਦ ਅਗੰਮੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੀ ਤੁਹਾਨੂੰ ਨੌਕਰੀ ਦੇ ਉੱਤੇ ਰੱਖ ਸਕਦੇ ਹਨ। ਅਤੇ ਕਹਿਣ ਲੱਗੇ ਕਿ ਜਾਓ, ਮੈਂ ਲਿਖਤ ਬਣਾ ਕਰਕੇ ਦਿੰਦਾ ਹਾਂ ਅਤੇ ਤੁਸੀਂ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨੌਕਰੀ ਲਵਾਓ। ਅਤੇ ਉਸ ਵੇਲੇ ਇਹ ਪਠਾਨ ਬੱਚੇ ਕਹਿਣ ਲੱਗੇ ਕਿ ਨਹੀਂ, ਲਿਖਤ ਨਾ ਦਿਓ, ਤੁਸੀਂ ਸਾਡੇ ਨਾਲ ਚਲੋ, ਸਾਡੀ ਫਰਿਆਦ ਕਰਨਾ ਕਰੋ ਤਾਂ ਗੱਲ ਬਣੇਗੀ। ਚਲੋ ਲੈਟਰ ਦੇ ਦਿੱਤਾ, ਸਿਆਣੇ ਕਹਿੰਦੇ ਨਾ ਭਾਈ ਕਈ ਵਾਰੀ ਲੈਟਰ ਦੇ ਨਾਲ ਕੰਮ ਨਹੀਂ, ਸਮਝੋ ਕਿਸੇ ਵਿਅਕਤੀ ਨੇ ਲੈਟਰ ਦਿੱਤਾ ਉਹ ਗੱਲ ਨਹੀਂ ਬਣਦੀ, ਖੁਦ ਉਹ ਵਿਅਕਤੀ ਵੱਡਾ ਵਿਅਕਤੀ ਚੱਲ ਕੇ ਜਾਵੇ ਅਤੇ ਪਿਆਰਿਓ ਅਗਲੇ ਨੂੰ ਵੀ ਮੰਨਣਾ ਪੈਂਦਾ। ਗੁਰੂ ਮਹਾਰਾਜ ਜੀ ਇਹ ਰੱਬ ਦੇ ਜਿਹੜੇ ਹਨ, ਰੱਬ ਦੇ ਲੋਕ ਜਾਣ ਕਰਕੇ, ਭਲੇ ਮਹਾਂਪੁਰਖ ਜਾਣ ਕਰਕੇ ਇਹਨਾਂ ਦਾ ਬਹੁਤ ਸਨਮਾਨ ਕਰਿਆ ਕਰਦੇ। ਆਪ ਪੀਰ ਬੁੱਧੂ ਸ਼ਾਹ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ। ਇਹ 500 ਪਠਾਨ ਜਿਹੜੇ ਹਨ ਪਿਆਰਿਓ, ਇਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਮਾਰਫਤ ਡਿਊਟੀ 'ਤੇ ਰੱਖਣਾ ਕੀਤਾ, ਦਰਮਾ ਤਨਖਾਹ ਲਾ ਦਿੱਤੀ ਹੈ, ਇਹਨਾਂ ਨੂੰ ਖੁਰਾਕਾਂ ਦਿੱਤੀਆਂ। ਇਹ ਦੇਖੋ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕਦੇ ਰਹੇ, ਖੁਰਾਕਾਂ ਖਾਂਦੇ ਰਹੇ, ਤਨਖਾਹ ਲੈਂਦੇ ਰਹੇ, ਲੇਕਿਨ ਜਦੋਂ ਮਹਾਰਾਜ ਨੇ ਜੋ ਵਚਨ ਕੀਤਾ, ਸਾਹਿਬ ਸੰਕਟ ਵੈ ਸੇਵਕ ਭੱਜੈ, ਜਦੋਂ ਮਾਲਕ ਸੰਕਟ ਦੇ ਵਿੱਚ ਆ ਜਾਵੇ, ਜਦੋਂ ਸੇਵਕ ਜਿਹੜਾ ਗੁਲਾਮ ਜਦੋਂ ਭੱਜ ਜਾਂਦਾ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਇਹਨਾਂ ਬੇਈਮਾਨਾਂ ਨੇ ਕੀ ਕੀਤਾ, ਪਹਾੜੀ ਰਾਜੇ ਜਦੋਂ ਹਮਲਾ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਨੇ ਪੈਸਾ ਖਿਲਾਇਆ ਇਹਨਾਂ ਨੂੰ, ਇਹ ਬੇਈਮਾਨ ਰਾਤੋ ਰਾਤ ਭੱਜ ਕਰਕੇ ਮਹਾਰਾਜ ਜੀ ਦਾ ਸਾਥ ਛੱਡ ਕਰਕੇ ਪਹਾੜੀਆਂ ਦੇ ਨਾਲ ਜਾ ਕਰਕੇ ਰਲ ਗਏ। ਇਹ ਗੱਲ ਦਾ ਪਤਾ ਦੇਖੋ ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਚੱਲਿਆ ਅਤੇ ਦੇਖੋ ਇਮਾਨਦਾਰੀ ਹੈ ਨਾ ਪਿਆਰਿਓ, ਉਹਨਾਂ ਦੇ ਮਨ ਵਿੱਚ ਆਇਆ ਕਿ ਮਨਾ ਸਾਡੇ ਕਹਿਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਨੌਕਰੀ ਦੇ ਉੱਤੇ ਲਾਉਣਾ ਕੀਤਾ ਅਤੇ ਹੁਣ ਇਹ ਤਾਂ ਬੇਈਮਾਨ ਬਣ ਗਏ, ਮੈਂ ਕੀ ਮੂੰਹ ਦਿਖਾਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਦਰਗਾਹ ਦੇ ਵਿੱਚ ਮੈਂ ਕੀ ਮੂੰਹ ਦਿਖਾਵਾਂਗਾ, ਮੇਰਾ ਤਾਂ ਮੂੰਹ ਕਾਲਾ ਹੋ ਗਿਆ, ਕਿਉਂਕਿ ਮੇਰੇ ਮਾਰਫਤ ਮੇਰੀ ਸਿਫਾਰਿਸ਼ ਕਰਕੇ ਇਹ ਗੱਲ ਹੋਈ ਹੈ। ਅਤੇ ਇਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਮਹਾਰਾਜ ਜੀ ਦੇ ਉੱਤੇ ਭੀੜ ਬਣ ਕਰਕੇ ਆਈ, ਇਹ ਜੰਗ ਕਰਨ ਦੇ ਲਈ ਪਹਾੜੀ ਆਏ ਹਨ, ਇਹ ਪਠਾਨ ਵੀ ਜਿਹੜੇ ਹਨ ਇਹ ਵੀ ਰਲ ਕਰਕੇ ਆਏ, ਅਤੇ ਉਸ ਵੇਲੇ ਆਪਣੇ 700 ਮੁਰੀਦ ਆਪਣੇ ਪੁੱਤਰਾਂ ਨੂੰ ਲੈ ਕਰਕੇ ਪੀਰ ਬੁੱਧੂ ਸ਼ਾਹ ਜੀ ਉੱਥੇ ਪਹੁੰਚਦੇ ਅਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੋ ਕਰਕੇ ਇਹਨਾਂ ਦੇ ਪੁੱਤਰਾਂ ਨੇ ਪਿਆਰਿਓ ਪਹਾੜੀਆਂ ਦੇ ਨਾਲ ਉਹੀ ਬੇਈਮਾਨ ਪਠਾਣਾ ਦੇ ਨਾਲ ਜੰਗ ਕਰਨਾ ਕੀਤਾ, ਉਹਨਾਂ ਨੂੰ ਭਾਜਣਾ ਪਾਈਆਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਿਰ ਪਿਆਰਿਓ ਪਹਿਲੀ ਜੰਗ ਜਿਹੜੀ ਹੈ ਭੰਗਾਣੀ ਦੀ ਜੰਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਫਤਿਹਯਾਬੀ ਪ੍ਰਾਪਤ ਹੋਈ। ਉਸ ਤੋਂ ਬਾਅਦ ਦੇਖੋ ਜਦੋਂ ਸਾਰਿਆਂ ਨੂੰ ਇਨਾਮ ਪ੍ਰਾਪਤ ਹੋ ਰਹੇ ਸਨ, ਪੀਰ ਬੁੱਧੂ ਸ਼ਾਹ ਵੀ ਜਿਹੜੇ ਇਹਨਾਂ ਦੇ ਪੁੱਤਰ ਵੀ ਜਿਹੜੇ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਥੋੜ੍ਹਾ ਜਿਹਾ ਇਹ ਹੈ, ਕੋਈ ਕਹਿੰਦਾ 3 ਪੁੱਤਰ ਇਹਨਾਂ ਦੇ ਸ਼ਹੀਦ ਹੋਏ ਅਤੇ ਇਹਨਾਂ ਦੇ ਪੁੱਤਰ ਵੀ ਸ਼ਹੀਦ ਹੋ ਗਏ। ਜਦੋਂ ਇਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ, ਸਤਿਗੁਰੂ ਮਹਾਰਾਜ ਜੀ ਨੇ ਅਫਸੋਸ ਪ੍ਰਗਟ ਕਰਨਾ ਕੀਤਾ। ਮਹਾਰਾਜ ਨੇ ਕਿਹਾ ਕਿ ਪੀਰ ਸਾਹਿਬ ਜੀ ਕੀ ਚਾਹੀਦਾ ਆਪ ਜੀ ਨੂੰ, ਅਸੀਂ ਦੇਣ ਦੇ ਲਈ ਤਿਆਰ ਹਾਂ। ਅਤੇ ਉਸ ਵੇਲੇ ਸ਼ਾਮਾਂ ਦਾ ਵੇਲਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਅਤੇ ਮੁਬਾਰਕ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ, ਮਹਾਰਾਜ ਦਸਤਾਰ ਸਜਾ ਰਹੇ ਸਨ। ਉਸ ਵੇਲੇ ਜਦੋਂ ਪੀਰ ਜੀ ਆਏ ਅਤੇ ਪੀਰ ਜੀ ਨੇ ਵਚਨ ਕੀਤਾ, ਸਤਿਗੁਰੂ ਮਹਾਰਾਜ ਜੇ ਤ੍ਰਿਫੜੇ ਹੋ, ਜੇ ਕੁਛ ਦੇਣਾ ਹੀ ਹੈ ਤੇ ਸਤਿਗੁਰੂ ਮਹਾਰਾਜ ਇਹ ਕੰਘੇ ਦੇ ਵਿੱਚ ਲੱਗੇ ਹੋਏ ਕੇਸ ਸਣ ਕੰਘਾ ਕੇਸ ਇਹ ਸਤਿਗੁਰੂ ਮਹਾਰਾਜ ਮੇਰੀ ਝੋਲੀ ਦੇ ਵਿੱਚ ਪਾ ਦਿਓ, ਇਹ ਤੋਂ ਵੱਡੀ ਇਮਦਾਦ ਮੈਨੂੰ ਕੋਈ ਨਹੀਂ ਪ੍ਰਾਪਤ ਹੋ ਸਕਦੀ ਹੈ, ਇਹ ਤੋਂ ਵੱਡਾ ਬੇਸ਼ਕੀਮਤੀ ਤੋਹਫ਼ਾ ਮੇਰੇ ਲਈ ਨਹੀਂ ਹੋ ਸਕਦਾ। ਆਪ ਜੀ ਦੇ ਮੁਬਾਰਕ ਕੇਸ, ਆਪ ਜੀ ਦੇ ਕੇਸਾਂ ਦੇ ਵਿੱਚ ਫਿਰਨ ਵਾਲਾ ਮੁਬਾਰਕ ਕੰਘਾ ਜੇ ਮੈਨੂੰ ਮਿਲ ਜਾਵੇ, ਮੇਰੀਆਂ ਪੁਸ਼ਤਾਂ ਦੀਆਂ ਪੁਸ਼ਤਾਂ ਤਰ ਜਾਣਗੀਆਂ। ਤੇ ਉਸ ਵੇਲੇ ਪਾਤਸ਼ਾਹ ਜੀ ਪ੍ਰਸੰਨ ਹੋਏ, ਤੇ ਜਿਹਨੂੰ ਆਪਾਂ ਬੋਲਦੇ ਨਾ ਪੱਗ ਵਟਾਉਣਾ, ਇਹ ਇੱਕ ਰਿਵਾਜ ਹੁੰਦੇ ਸਨ ਜਿਨ੍ਹਾਂ ਨੂੰ ਆਪਣੇ ਵਰਗਾ ਦਰਜਾ ਬਹੁਤ ਜਿਨ੍ਹਾਂ ਦੇ ਨਾਲ ਪਿਆਰ ਹੁੰਦਾ ਨਾ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ, ਤੇ ਉਹ ਵਿਅਕਤੀ ਕੀ ਕਰਦੇ ਆਪਣੀ ਦਸਤਾਰ ਜਾਂ ਦਸਤਾਰ ਦਾ ਜਿਹੜਾ ਵੱਡਾ ਲਿਆ ਕਰਕੇ ਅੱਧੀ ਦਸਤਾਰ ਉਹਨਾਂ ਨੂੰ ਦਿੰਦੇ ਕਿ ਮਤਲਬ ਕਿ ਅਸੀਂ ਤੁਹਾਡਾ ਬੜਾ ਸਤਿਕਾਰ ਕਰਦੇ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਜੋ ਦਸਤਾਰ ਸਜਾ ਰਹੇ ਸੀ, ਉਹ ਦਸਤਾਰ, ਉਹ ਕੰਘਾ, ਉਹ ਕੇਸ ਸਤਿਗੁਰੂ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਦੇ ਦਿੱਤੇ। ਅੱਜ ਵੀ ਸਾਧ ਸੰਗਤ ਜੀ ਉਹ ਕੰਘਾ ਤੇ ਕੇਸ, ਉਹ ਦਸਤਾਰ ਦਾ ਕੁਛ ਅੰਸ਼ ਜਿਹੜੇ ਹਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਵਿੱਚ ਸ਼ੁਭਾਏਮਾਨ ਹਨ। ਫਿਰ ਉਹ ਤੋਂ ਬਾਅਦ ਇਹ ਜਦੋਂ ਇੰਨਾ ਜ਼ਿਆਦਾ ਪ੍ਰੇਮ ਸੀ ਇਹਨਾਂ ਦਾ ਪੀਰ ਸਾਹਿਬ ਜੀ ਦਾ ਗੁਰੂ ਮਹਾਰਾਜ ਜੀ ਦੇ ਨਾਲ, ਫਿਰ ਵਾਪਸ ਜਦੋਂ ਆਪਣੇ ਨਗਰ ਸਢੌਰੇ ਜਦੋਂ ਆਏ, ਉਸ ਤੋਂ ਬਾਅਦ ਉੱਥੋਂ ਦੇ ਹਾਕਮ ਨੂੰ ਜਦੋਂ ਬੇਈਮਾਨ ਨੂੰ ਪਤਾ ਚੱਲਿਆ, ਜਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹ ਔਰੰਗਜ਼ੇਬ ਦਾ ਇਹ ਸਰਕਾਰੀ ਜਦੋਂ ਜੰਗ ਹੋ ਰਿਹਾ ਸੀ, ਇਹਨਾਂ ਬੇਈਮਾਨਾਂ ਨੂੰ ਜਦੋਂ ਪਤਾ ਚੱਲਿਆ ਕਿ ਇਹ ਪੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਮਦਦਗਾਰ ਹਮਦਰਦ ਹਨ, ਉਹਨਾਂ ਦੇ ਨਾਲ ਬੜਾ ਪਿਆਰ ਕਰਦੇ, ਉਹਨਾਂ ਜ਼ਾਲਮਾਂ ਨੇ ਤੇ ਪੀਰ ਬੁੱਧੂ ਸ਼ਾਹ ਜੀ ਨੂੰ ਪਕੜ ਕਰਕੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕਰਕੇ ਸ਼ਹੀਦ ਕਰਨਾ ਕੀਤਾ। ਤੇ ਹੁਣ ਦੇਖੋ ਇਹ ਤਾਂ ਇਹਨਾਂ ਦੀ ਸ਼ਹਾਦਤ ਹੋਈ ਹੈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਕੇ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਹਮਲਾ ਕਰੋ, ਕਹਿ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦਾਰ ਹਨ, ਬੇਈਮਾਨ ਗਲਤ ਹਨ। ਉਹਨਾਂ ਨੇ ਇਹੀ ਵਚਨ ਕੀਤਾ ਕਿ ਉਹ ਸਾਈਂ ਹਨ, ਉਹ ਖੁਦਾ ਦੇ ਨੂਰ ਹਨ, ਹੱਕ ਸੱਚ ਦੇ ਉੱਤੇ ਖੜਨ ਵਾਲੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਖੀਰ ਤੱਕ ਸੱਚ ਬੋਲਦੇ ਰਹੇ, ਜਿਹਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਚੁਣ ਚੁਣ ਕਰਕੇ ਸ਼ਹੀਦ ਕਰਨਾ ਕੀਤਾ। ਹੁਣ ਸਤਿਗੁਰੂ ਮਹਾਰਾਜ ਨੂੰ ਜਦੋਂ ਪਤਾ ਚੱਲਿਆ ਤੇ ਦੇਖੋ ਉਹਨਾਂ ਨੇ ਤਾਂ ਸ਼ਹਾਦਤ ਦੇ ਦਿੱਤੀ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਜੀ ਨੂੰ ਕਿਹਾ, ਬੰਦਾ ਸਿੰਘ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਤਾਂ ਲੈਣਾ ਉਹ ਬਾਅਦ ਵਿੱਚ ਲਾਓ, ਸਭ ਤੋਂ ਪਿਆਰਾ ਮੇਰਾ ਜਿਹੜਾ ਹੈ ਅਨਿੰਨ ਪਿਆਰਾ ਜਿਹੜਾ ਪੀਰ ਬੁੱਧੂ ਸ਼ਾਹ ਜੀ ਹਨ ਉਹਨਾਂ ਦੀ ਸ਼ਹਾਦਤ ਦਾ ਬਦਲਾ ਆਪਾਂ ਨੇ ਪਹਿਲਾਂ ਲੈਣਾ ਹੈ। ਦੇਖੋ ਕਿੰਨਾ ਪਿਆਰ ਕਰਦੇ ਹੋਣਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
1: ਤਿਸ ਕੇ ਸਾਥ ਬਾਦ ਕਰ ਭਾਰੇ,
0: ਤੇ ਉਹਨਾਂ ਦੇ ਨਾਲ। ਹੁਣ ਗੁਰੂ ਮਹਾਰਾਜ ਇਹ ਤਾਂ ਸਾਰੀ ਕਥਾ ਮੈਨੇ ਆਪ ਜੀ ਨੂੰ ਸਰਵਣ ਕਰਾਈ ਹੈ, ਹੁਣ ਕਵੀ ਰਾਜ ਜੀ ਉਚਾਰਨ ਕਰਦੇ ਹਨ ਕਿ ਪੀਰ ਸਾਹਿਬ ਜੀ ਦੇ ਨਾਲ ਇਹਨਾਂ ਬੇਈਮਾਨ ਲੋਕਾਂ ਨੇ, ਉਹ ਸਢੌਰੇ ਦੇ ਲੋਕਾਂ ਨੇ ਬਹੁਤ ਵਾਦ ਕਰਨਾ ਕੀਤਾ।
1: ਤੁਰਕੇ ਸ਼ੁਰਕੇ ਨਿਕਟ ਉਚਾਰੇ,
0: ਜਿਹੜਾ ਤੁਰਕੇਸ਼ਰ ਜਿਹੜਾ ਹੈ ਔਰੰਗਜ਼ੇਬ ਦੇ ਕੋਲ ਇਹਨਾਂ ਨੇ ਦੱਸਣਾ ਕੀਤਾ,
1: ਸਹਤ ਮੁਰੀਦ ਕਤਲ ਕਰਵਾ,
0: ਇਹਨਾਂ ਨੇ ਬੇਈਮਾਨਾਂ ਨੇ ਉੱਥੋਂ ਦੇ ਚੁਗਲਖੋਰ ਬੰਦਿਆਂ ਨੇ ਉੱਥੋਂ ਦੇ ਹਾਕਮਾਂ ਨੇ ਔਰੰਗਜ਼ੇਬ ਦੇ ਕੰਨ ਭਰਨੇ ਕੀਤੇ, ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਹੁਤ ਹਿਮਾਇਤੀ ਹੈ, ਉਹਨਾਂ ਦੀ ਮਦਦ ਕਰਦਾ, ਉਹਨਾਂ ਨੂੰ ਬਹੁਤ ਜ਼ਿਆਦਾ ਮੰਨਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਤੋਂ ਪਹਿਲਾਂ ਉਹਨਾਂ ਦੇ ਮਦਦਗਾਰ ਉਹਨਾਂ ਦੇ ਪ੍ਰੇਮੀਆਂ ਨੂੰ ਮਾਰਨਾ ਪਵੇਗਾ। ਫਿਰ ਔਰੰਗਜ਼ੇਬ ਨੇ ਵੀ ਆਰਡਰ ਕਰ ਦਿੱਤਾ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ, ਤੇ ਫਿਰ ਇਹ ਸਾਰੇ ਨਗਰ ਦੇ ਲੋਕ ਕਿੰਨੇ ਬੇਈਮਾਨ ਹੋਣਗੇ ਪਿਆਰਿਓ, ਪੀਰ ਬੁੱਧੂ ਸ਼ਾਹ ਜੀ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦੇ ਜਿੰਨੇ ਮੁਰੀਦ ਜਿਹੜੇ ਕੋਈ ਛੋਟੇ ਮੋਟੇ ਨਹੀਂ, ਹੁਣ ਤੁਸੀਂ ਖੁਦ ਵਿਚਾਰ ਕਰੋ ਤੇ ਜਦੋਂ ਪੰਗਾਣੀ ਦਾ ਜੰਗ ਹੋਇਆ 700 ਉਹਨਾਂ ਦਾ ਮੁਰੀਦ ਆਇਆ, 700 ਕੋਈ ਵਿਅਕਤੀ ਜਿਹੜਾ ਆਪਾਂ ਵੇਖਦੇ ਹਾਂ, ਚਲੋ 4-5, 10-15 ਚੇਲੇ ਵਾਲੇ ਕੋਈ ਹੁੰਦੇ ਹਨ ਮੁਰੀਦ ਹੁੰਦੇ, ਲੇਕਿਨ ਪਿਆਰੇ ਉਹ 700 ਮੁਰੀਦ, ਇਹਦਾ ਮਤਲਬ ਕਿੰਨਾ ਵੱਡਾ ਉਸ ਮਹਾਂਪੁਰਖ ਦਾ ਰੁਤਬਾ ਹੋਵੇਗਾ। 700 ਬੰਦਾ ਹਰ ਵੇਲੇ ਉਹਨਾਂ ਦੇ ਨਾਲ ਚੱਲਦਾ, ਨਾਲ ਰਹਿੰਦਾ, ਉਹਨਾਂ ਤੋਂ ਸਿੱਖਿਆ ਦੀਖਿਆ ਲੈਂਦਾ, ਤੇ ਉਹਨਾਂ ਨੂੰ ਸਾਰਿਆਂ ਨੂੰ ਕੋ ਕੋ ਕਰਕੇ ਨਾ ਜ਼ਾਲਮਾਂ ਨੇ ਮਾਰਨਾ ਕੀਤਾ, ਖਤਮ ਕਰਨਾ ਕੀਤਾ।
1: ਇੱਕ ਲੜਕਾ ਬਚ ਅਨਤ ਸਿਧਾਇਓ,
0: ਉਹਨਾਂ ਦੇ ਵਿੱਚੋਂ ਪਿਆਰਿਓ ਇੱਕ ਉਹਨਾਂ ਦਾ ਲੜਕਾ ਜਿਹੜਾ ਜਦੋਂ ਉਹਨਾਂ ਨੂੰ ਮਾਰਨ ਲੱਗੇ ਨਾ, ਉਹ ਕਿੱਥੇ ਬਾਹਰ ਗਿਆ ਹੋਇਆ ਸੀ, ਤਾਂ ਕਰਕੇ ਉਹਦੀ ਜਾਨ ਬਚ ਗਈ।
1: ਇਸ ਕਾਰਨ ਤੇ ਸ਼ਹਿਰ
0: ਸੜਾਏ, ਇਸ ਕਰਕੇ ਭਾਈ ਆਸ ਜਿਹੜਾ ਸਧੌਰਾ ਜਿਹੜਾ ਸ਼ਹਿਰ ਹੈ,
1: ਬਹੁ ਖੋਟੇ ਦੁਰਮਤ,
0: ਇਸ ਨਗਰ ਦੇ ਲੋਕ ਬਹੁਤ ਦੁਰਮਤ ਦੇ ਨਾਲ, ਖੋਟੀ ਮਤ ਦੇ ਨਾਲ ਭਰੇ ਹੋਏ ਹਨ।
1: ਪ੍ਰਥਮ ਵਿਨਾਸ਼ ਕਰਹੋ ਤਿਨ ਕੇ,
0: ਸਭ ਤੋਂ ਪਹਿਲੇ ਉਹ ਬੇਈਮਾਨ ਲੋਕਾਂ ਦਾ, ਉਹ ਨਗਰ ਨਿਵਾਸੀ, ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਸੀ ਸਾਰੇ ਜੇ ਪਿਆਰਿਓ ਖੜ ਜਾਂਦੇ, ਇਹੀ ਤਾਂ ਸਾਡੀ ਤਰਾਸਤੀ ਹੈ ਪਿਆਰਿਓ, ਜਦੋਂ ਕਿੱਥੇ ਖੜਨਾ ਹੋਵੇ ਨਾ, ਆਪਾਂ ਵੇਖਦੇ ਹਾਂ ਸਮਾਜ ਉਸ ਵੇਲੇ ਸੱਚੇ ਬੰਦਿਆਂ ਦੇ ਨਾਲ ਸੱਚ ਜਾਨੋ ਨਹੀਂ ਖੜਦਾ, ਇਹੀ ਤਾਂ ਸਭ ਤੋਂ ਵੱਡੀ ਤਰਾਸਤੀ ਹੈ। ਜਿੱਥੇ ਖੜਨ ਦੀ ਗੱਲ ਹੁੰਦੀ ਹੈ, ਲੋਕੀ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖਦੇ ਤੇ ਉਸ ਵੇਲੇ ਦੁਸ਼ਮਣਾਂ ਦੇ ਨਾਲ ਦੂਜਿਆਂ ਦੇ ਨਾਲ ਰਲ ਜਾਂਦੇ, ਦੋਖੀਆਂ ਦੇ ਨਾਲ ਰਲ ਜਾਂਦੇ, ਫਿਰ ਜਦੋਂ ਸਜ਼ਾ ਮਿਲਦੀ ਤੇ ਕਹਿੰਦੇ ਹਾਏ ਭਾਈ ਸਾਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ, ਇਸ ਤਰ੍ਹਾਂ ਹੀ ਹੁੰਦਾ ਹੈ। ਤਾਂ ਹੀ ਤਾਂ ਦੇਖੋ ਜੇ ਸਾਰੇ ਨਗਰ ਨਿਵਾਸੀ ਇਹਨਾਂ ਨੂੰ ਮੰਨਣ ਵਾਲੇ ਜੇ ਖੜ ਜਾਂਦੇ, ਕਹਿੰਦੇ ਕਿ ਭਾਈ ਖਬਰਦਾਰ ਜੇ ਇਹਨਾਂ ਨੂੰ ਇੰਜ ਲੈ ਕਰਕੇ ਗਏ ਅਸੀਂ ਨਹੀਂ ਜਾਣ ਦੇਣਾ, ਤੇ ਪਿਆਰਿਓ ਉਹਨਾਂ ਨੂੰ ਸ਼ਹੀਦ ਨਹੀਂ ਕਰ ਸਕਦੇ ਸਨ। ਮੈਂ ਇੱਕ ਆਪ ਜੀ ਨੂੰ ਗੱਲ ਕਰਾਂ ਤੇ ਇੱਕ ਦ੍ਰਿਸ਼ਟਾਂਤ ਦਵਾਂ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨਾ ਕੀਤਾ, ਉਹਨਾਂ ਦੀ ਭੈਣ ਜਿਹੜੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੂੰ ਲੈ ਕਰਕੇ ਜਦੋਂ ਜਾ ਰਹੇ ਸੀ, ਜਦੋਂ ਇਹ ਬੇਈਮਾਨ ਬੰਦੇ ਇਹ ਹਾਕਮ ਜਿਹੜੇ ਹੁਕਮਰਾਨ ਉਹਨਾਂ ਨੂੰ ਬੰਦੀ ਬਣਾ ਕਰਕੇ ਜਦੋਂ ਪਿੰਡ ਦੇ ਬਾਹਰ ਹੀ ਗਏ ਜਿੱਥੇ ਡੇਰਾ ਕਰਨਾ ਕੀਤਾ, ਰਾਤ ਨੂੰ ਸਾਰੇ ਨਗਰ ਨਿਵਾਸੀਆਂ ਨੇ ਆ ਕਰਕੇ ਘੇਰਾ ਪਾ ਲਿਆ। ਉਹਨਾਂ ਨੇ ਕਿਹਾ ਤੁਹਾਨੂੰ ਮਾਰ ਦੇਵਾਂਗੇ, ਮਾਰ ਕਰਕੇ ਤਾਰੂ ਸਿੰਘ ਨੂੰ ਛੁਡਾ ਕੇ ਲੈ ਕੇ ਜਾਵਾਂਗੇ। ਬਾਬਾ ਤਾਰੂ ਸਿੰਘ ਸਾਹਿਬ ਜੀ ਨੂੰ ਛੁਡਾ ਵੀ ਲਿਆ ਉਹਨਾਂ ਨੇ, ਤੇ ਉਸ ਵੇਲੇ ਬਾਬਾ ਤਾਰੂ ਸਿੰਘ ਜੀ ਨੇ ਆਪ ਬਚਨ ਕੀਤਾ ਨਗਰ ਨਿਵਾਸੀਆਂ ਨੂੰ, ਕਹਿੰਦੇ ਕਿ ਭਾਈ ਮੈਂ ਤੁਹਾਡੇ ਇਸ ਬਹਾਦਰੀ ਦੀ, ਇਸ ਪ੍ਰੇਮ ਦੀ ਮੈਂ ਕਦਰ ਕਰਦਾ ਹਾਂ, ਸਤਿਕਾਰ ਹੈ ਤੁਹਾਡਾ, ਤੁਸੀਂ ਮੇਰੇ ਨਾਲ ਖੜੋਤੇ ਹੋਏ ਹੋ, ਮੇਰੀ ਮਦਦ ਕਰਨ ਦੇ ਲਈ ਤੁਸੀਂ ਆਏ ਹੋ, ਲੇਕਿਨ ਯਾਦ ਰੱਖੋ ਇੰਜ ਹੋ ਗਿਆ, ਚਲੋ ਮੈਂ ਤਾਂ ਛੁੱਟ ਜਾਵਾਂਗਾ, ਮੇਰੀ ਜਾਨ ਬਚ ਜਾਵੇਗੀ, ਮੈਂ ਭੱਜ ਜਾਵਾਂਗਾ। ਇਹੀ ਹਾਕਮ ਇਹਨਾਂ ਨੂੰ ਜੇ ਪਤਾ ਚੱਲ ਗਿਆ ਤੇ ਇਹਨਾਂ ਨੇ ਫੌਜਾਂ ਭੇਜਣੀਆਂ ਤੇ ਸਾਰਾ ਜਿਹੜਾ ਆਪਣਾ ਨਗਰ ਜਿਹੜਾ ਹੈ ਫੂਲਾ ਨਗਰ ਜਿਹੜਾ ਇਹਨੂੰ ਇਹਨਾਂ ਨੇ ਤਹਿਸ ਨਹਿਸ ਕਰ ਦੇਣਾ, ਬਰਬਾਦ ਕਰ ਦੇਣਾ। ਇੱਕ ਜਾਨ ਦੇ ਖਾਤਰ ਇੱਥੇ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਜਾਨ ਚੱਲ ਜਾਵੇਗੀ, ਉਹਦਾ ਕਸੂਰਵਾਰ ਮੈਂ ਹੋਵਾਂਗਾ। ਕਹਿਣ ਲੱਗੇ ਇੰਜ ਨਾ ਕਰੋ, ਮੈਂ ਗ੍ਰਿਫਤਾਰੀ ਦੇਣੀ ਹੈ। ਤੇ ਫਿਰ ਬਚਨ ਕੀਤਾ ਨਹੀਂ ਛੁਡਾ ਕੇ ਲੈ ਕੇ ਜਾਣਾ, ਤੇ ਕਹਿ ਦਿੱਤਾ ਮੈਨੂੰ ਨਾ, ਮੇਰੀ ਭੈਣ ਨੂੰ ਲੈ ਕੇ ਚੱਲ ਜਾਓ। ਹਾਕਮਾਂ ਨੂੰ ਵੀ ਕਹਿ ਦਿੱਤਾ ਕਿ ਜ਼ਾਲਮੋ ਜੋ ਕਰਨਾ ਮੇਰੇ ਨਾਲ ਕਰੋ, ਮੇਰੀ ਭੈਣ ਨੇ ਕੀ ਕੀਤਾ। ਫਿਰ ਉਹਨਾਂ ਨੇ ਭੈਣ ਜੀ ਨੂੰ ਪਾਸੇ ਕਰ ਦਿੱਤਾ ਤੇ ਆਪ ਬਾਬਾ ਤਾਰੂ ਸਿੰਘ ਜੀ ਨੇ ਗ੍ਰਿਫਤਾਰੀ ਦਿੱਤੀ ਹੈ। ਕਹਿਣ ਦਾ ਮਤਲਬ ਨਗਰ ਨਿਵਾਸੀ ਖੜੇ ਸੀ ਨਾ ਸਾਧ ਸੰਗਤ ਜੀ, ਇਸ ਤਰ੍ਹਾਂ ਹੀ ਦੇਖੋ ਸਢੌਰੇ ਦੇ ਵਿੱਚ ਵੀ। ਤੇ ਮਹਾਰਾਜ ਜੀ ਕਹਿੰਦੇ ਕਿ ਆਹੀ ਬੇਈਮਾਨ ਬੰਦੇ ਕੰਨ ਭਰ ਭਰ ਕੇ ਉਹਨਾਂ ਨੂੰ ਲਿਆਉਣਾ ਕੀਤਾ ਤੇ ਰਲ ਮਿਲ ਕਰਕੇ ਇਹਨਾਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਤੇ ਉਹਨਾਂ ਦੇ ਸਾਰੇ ਮੁਰੀਦਾਂ ਨੂੰ ਸ਼ਹੀਦ ਕਰਾਉਣਾ ਕੀਤਾ। ਤੇ ਉਹਨਾਂ ਤੋਂ ਬਦਲਾ ਲੈ ਕਰਕੇ ਸਾਰੇ ਇਹ ਜ਼ਾਲਮ ਦੋਖੀ ਜਿਹੜੇ ਉਹਨਾਂ ਨੂੰ ਮਾਰ ਕਰਕੇ ਫਿਰ ਤੁਸੀਂ ਅੱਗੇ ਜਾਓ।
1: ਸਿੱਖਿਆ ਸਕਲ ਸੁਣੀ ਜਬ ਬੰਦੇ,
0: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰਾਂ ਦੀ ਇਹ ਸਾਰੀ ਸਿੱਖਿਆ ਸੁਣਦੇ,
1: ਉਝਨ ਲਗੇ ਉਹ ਜੁਗਵ ਕਰ
0: ਬੰਦੇ, ਦੋਵੇਂ ਹੱਥ ਜੋੜ ਕਰਕੇ ਉਹਨਾਂ ਨੇ ਵੰਦਨਾ ਕਰਨੀ ਕੀਤੀ।
1: ਜਾਏ ਤਹਾਂ ਏਕਲ ਕਿਆ ਕਰੂੰ,
0: ਤੇ ਕਹਿੰਦੇ ਸਤਿਗੁਰੂ ਮਹਾਰਾਜ ਤੁਸੀਂ ਮੈਨੂੰ ਭੇਜ ਰਹੇ ਹੋ, ਕਹਿੰਦੇ ਉਹਨੂੰ ਮਾਰ ਦਿਓ, ਉਹਨੂੰ ਮਾਰ ਦਿਓ। ਇਹ ਕੋਈ ਇੱਕ ਆਧਾ ਬੰਦਾ, ਇੱਕ ਆਧੇ ਬੰਦੇ ਨੂੰ ਮਾਰਨ ਦੇ ਲਈ ਵੀ 10 ਬੰਦਿਆਂ ਨੂੰ ਜਾਣਾ ਪੈਂਦਾ। ਇਹ ਮੁਲਕਪਤੀ ਹਨ, ਉਹਨਾਂ ਦੀ ਉੱਥੇ ਚੱਲਦੀ ਹੈ ਸਰਕਾਰੀ ਦਰਬਾਰੀ, ਉਹ ਲੋਕ ਹਨ, ਮੈਂ ਇਕੱਲਾ ਬੰਦਾ ਜਾ ਕਰਕੇ ਉੱਥੇ ਕੀ ਕਰਾਂਗਾ।
1: ਸੰਗ ਜੰਗ ਕਿਮ ਫਿਰ ਹੂੰ,
0: ਤੇ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਹਨ, ਉਹਨਾਂ ਦੇ ਨਾਲ ਮੈਂ ਕਿਸ ਤਰ੍ਹਾਂ ਜੰਗ ਕਰਨਾ।
1: ਪਲਟਾ ਲੈ ਹਾਂ ਰਿਪ ਖਾਏ,
0: ਮੈਂ ਕਿਸ ਤਰ੍ਹਾਂ ਜਾ ਕਰਕੇ ਉਹਨਾਂ ਤੋਂ ਬਦਲਾ ਲੈਣਾ।
1: ਲਾਜ ਮਮ ਜਗ ਰਹੇ ਜਾਏ,
0: ਮਹਾਰਾਜ ਤੁਸੀਂ ਤਾਂ ਭੇਜ ਰਹੇ ਹੋ, ਇਹ ਨਾ ਹੋਵੇ ਕਿ ਉੱਥੇ ਜਾ ਕਰਕੇ ਬਦਲਾ ਲੈਣ ਦੇ ਲਈ ਗਿਆ, ਉਹੀ ਬੰਦੇ ਮੈਨੂੰ ਪਕੜ ਕੇ ਮਾਰ ਦੇਣ, ਖਤਮ ਕਰ ਦੇਣ, ਮੇਰਾ ਕੀ ਰਹਿ ਜਾਵੇਗਾ। ਇਸ ਕਰਕੇ ਕੋਈ ਆਪ ਜੀ ਕਿਰਪਾ ਕਰੋ, ਕੋਈ ਸ਼ਕਤੀਆਂ ਦਿਓ ਜੈਸ ਕਰਕੇ ਮੇਰੀ ਵੀ ਲਾਜ ਲੱਜਾ ਰਹਿ ਜਾਵੇ।
1: ਕਰਨ ਉਚਿਤ ਪ੍ਰਭ ਇਸ ਵਿਧ ਕਾ
0: ਮਹਾਰਾਜ, ਇਹ ਕਾਮਨਾ ਬਹੁਤ ਵੱਡੇ ਕਾਰਜ ਹਨ, ਇਹਨੂੰ ਇੰਜ ਕਰਨਾ ਚਾਹੀਦਾ।
1: ਪ੍ਰਗਟੈ ਨਾਮ ਗਰੀਬ ਨਿਵਾਜ,
0: ਇਹਦੇ ਨਾਲ ਹੀ ਤਾਂ ਫਿਰ ਆਪ ਜੀ ਦਾ ਨਾਮ ਪ੍ਰਗਟ ਹੋਵੇਗਾ ਕਿ ਸਤਿਗੁਰੂ ਮਹਾਰਾਜ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਜੇ ਚਲੋ ਮੈਂ ਤੁਹਾਡਾ ਵਚਨ ਮੰਨ ਕੇ ਮੈਂ ਚੱਲ ਗਿਆ, ਉਹਨਾਂ ਦੇ ਨਾਲ ਪੰਗਾ ਵੀ ਲੈ ਲਿਆ,

0: ਦਾ ਜਥੇਦਾਰ ਆਇਆ ਸੀ, ਸਿੰਘ ਆਇਆ, ਕਹਿੰਦਾ ਮੈਂ ਬੜੇ ਬਦਲੇ ਲੈਣੇ, ਇਹਨੂੰ ਮਾਰਨਾ ਉਹਨੂੰ ਮਾਰਨਾ, ਕੀ ਕੀਤਾ ਭਾਈ, ਆਪ ਇਹ ਜਿਹੜਾ ਕਮੌਤੇ ਮਰ ਕੇ ਚੱਲ ਗਿਆ, ਇਹਦੇ ਵਿੱਚ ਹਾਨੀ ਆਪ ਜੀ ਦੀ ਹੋਵੇਗੀ, ਜੇ ਭੇਜਣਾ ਤੇ ਕੋਈ ਸ਼ਕਤੀ ਦੇ ਕਰਕੇ ਮੈਨੂੰ ਭੇਜੋ।
1: ਸਤਿਗੁਰ ਭਨਿਓ ਸਹਿਨ ਭੰਡਾਰਾ।
0: ਤੇ ਸਤਿਗੁਰੂ ਮਹਾਰਾਜ ਨੇ ਵਚਨ ਕੀਤਾ, ਬੰਦਾ ਸਿੰਘ ਜੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਫੌਜਾਂ ਦਾ ਭੰਡਾਰ, ਅਣਗਿਣਤ ਫੌਜਾਂ ਅਸੀਂ ਤੁਹਾਡੇ ਤਾਬੇ ਦੇ ਰਹੇ ਹਾਂ।
1: ਅਕਾਲੀ ਲੱਖ ਹਜ਼ਾਰਾ।
0: ਹੁਣ ਦੇਖੋ ਮਹਾਰਾਜ ਜੀ ਨੇ ਜੋ ਵਚਨ ਕੀਤਾ ਨਾ, ਅਕਾਲ ਅਕਾਲੀ, ਜਿਹੜੇ ਅਕਾਲ ਨੂੰ ਮੰਨਣ ਵਾਲੇ ਉਹਨੂੰ ਅਕਾਲੀ ਬੋਲਦੇ ਹਨ। ਪਾਤਸ਼ਾਹ ਜੀ ਨੇ ਕਿਹਾ ਅਕਾਲੀ ਫੌਜ, ਤੁਹਾਨੂੰ ਲੱਗਦਾ ਕਿ ਸੈਂਕੜਿਆਂ ਦੇ ਵਿੱਚ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਅਕਾਲੀ ਫੌਜ, ਗੈਬੀ ਫੌਜ, ਸਮਝੋ ਸ਼ਹੀਦ ਸਿੰਘਾਂ ਦੀ, ਦੇਵਤਿਆਂ ਦੀ ਫੌਜ।
1: ਸੋ ਦੇ ਕਰ ਕੀ ਨੇ ਅਨਸਾਰੀ,
0: ਅਸੀਂ ਉਹ ਗੁਪਤ ਰੂਹਾਂ, ਗੁਪਤ ਫੌਜਾਂ ਦੇ ਕਰਕੇ ਤੁਹਾਡੇ ਅਨਸਾਰੀ ਬਣਾ ਕਰਕੇ ਭੇਜਣਾ।
1: ਓਹੇ ਸੰਗ ਤੁਮ ਲਸ਼ਕਰ ਭਾਰੀ,
0: ਨਾਲ ਬਹੁਤ ਵੱਡਾ ਲਸ਼ਕਰ ਹੋਵੇਗਾ।
1: ਜੇ ਪ੍ਰਤੀਤ ਨਹਿ ਮੂੰਦ ਹੋ ਨੈਣਾ।
0: ਤੇ ਮਹਾਰਾਜ ਜੀ ਜਦੋਂ ਇਹ ਵਚਨ ਕਰਦੇ, ਬਾਬਾ ਜੀ, ਬਾਬਾ ਬੰਦਾ ਸਿੰਘ ਜੀ ਸੱਜੇ ਖੱਬੇ ਵੇਖਣ ਲੱਗੇ, ਕਹਿੰਦੇ ਕਿ ਮਹਾਰਾਜ ਕਹਿੰਦੇ ਜੀ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਭੇਜਣੀਆਂ, ਲੇਕਿਨ ਇੱਥੇ ਤਾਂ ਕੁਛ ਵੀ ਨਜ਼ਰ ਨਹੀਂ ਆਉਂਦਾ। ਤੇ ਕਹਿੰਦੇ ਮਹਾਰਾਜ ਕਿੱਥੇ ਇਹ ਫੌਜਾਂ? ਮਹਾਰਾਜ ਨੇ ਕਿਹਾ ਬੰਦਾ ਸਿੰਘ ਜੀ, ਜੇ ਫੌਜਾਂ ਵੇਖਣੀਆਂ ਇਹ ਅੱਖਾਂ ਦੇ ਨਾਲ ਨਹੀਂ ਇਹ। ਤੇ ਮਹਾਰਾਜ ਨੇ ਵੀ ਕਿਹਾ ਨਾਨਕ ਸਾਹਿਬ ਅੱਖਣੀਆਂ ਬਿਆਨ ਜਿੰਨੀ ਡਿਸਨ ਦੋ ਮਾਂ ਭਰੀ, ਜਿਨ੍ਹਾਂ ਨੇ ਰੱਬ ਨੂੰ ਵੇਖਣਾ ਨਾ ਪਿਆਰਿਓ, ਉਹਦੀਆਂ ਅੱਖਾਂ ਹੀ ਵੱਖਰੀਆਂ ਹੁੰਦੀਆਂ। ਭਾਵਨਾ ਵਾਲੀ ਅੱਖ ਬੋਲੋ, ਸ਼ਰਧਾ ਵਾਲੀ ਅੱਖ, ਅੰਤਰ ਆਤਮਾ ਵਾਲੀ ਅੱਖ, ਧਿਆਨ ਦੀ ਅੱਖ ਦੇ ਨਾਲ ਉਹਨੂੰ ਵੇਖਣਾ ਪੈਂਦਾ, ਕਿਰਪਾ ਦੀ ਅੱਖ ਦੇ ਨਾਲ ਉਹਨੂੰ ਵੇਖਣਾ ਪਵੇਗਾ।
1: ਲਿਹੋ ਬਿਲੋਗ ਚਿਤ ਮਹਿ ਧਰ ਚੈਨ।
0: ਜੇ ਤੁਹਾਨੂੰ ਜੇ ਗੱਲ ਚੈਨ ਨਹੀਂ ਪੈਂਦੀ ਤੇ ਅੱਖਾਂ ਬੰਦ ਕਰੋ, ਅੱਖਾਂ ਬੰਦ ਕਰਕੇ ਗੁਪਤ ਨਜ਼ਾਰੇ ਫਿਰ ਖੋਲ ਕਰਕੇ ਦੇਖੋ, ਤੁਹਾਨੂੰ ਉਹ ਗੈਬੀ ਫੌਜ, ਅਕਾਲੀ ਫੌਜ ਨਜ਼ਰ ਆਵੇਗੀ।
1: ਸੁਨਤ ਬਿਲੋਚਨ ਮੂੰਹ ਦੇ ਜਬੈ।
0: ਹੁਣ ਕਰਕੇ ਬਾਬਾ ਜੀ ਨੇ ਤੁਰੰਤ ਅੱਖਾਂ ਨੂੰ ਬੰਦ ਕਰਨਾ ਕੀਤਾ।
1: ਦਿਖੇ ਗਗਨ ਮਹਿ ਲੱਖ ਹੋ ਤਪੈ।
0: ਫਿਰ ਪਿਆਰਿਓ ਅੱਖਾਂ ਬੰਦ ਕਰਕੇ ਜਦੋਂ ਖੋਲ ਕੇ ਤੱਕਦੇ ਆਕਾਸ਼ ਮੰਡਲ ਦੇ ਵਿੱਚ ਪਿਆਰਿਓ ਗੁਰੂ ਕੇ ਸਿੰਘ, ਅਕਾਲੀ ਫੌਜਾਂ ਹੀ ਫੌਜਾਂ, ਗੁਪਤ ਰੂਹਾਂ ਹੀ ਰੂਹਾਂ ਨਜ਼ਰ ਆ ਰਹੀਆਂ।
1: ਪੰਥ ਅਨੇਕ ਆਹੇ ਨਹਿ ਪਾਰਾ।
0: ਤੇ ਅਨੇਕਾਂ ਅਨੇਕ ਪੰਥ ਦੇ ਜਿਹੜੇ ਮਹਾਂਪੁਰਖ ਹਨ, ਇਹ ਸ਼ਹੀਦੀ ਫੌਜਾਂ ਹਨ।

0: ਭਾਵ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡੀ ਵਡਿਆਈ ਨੂੰ ਵੇਖਣਾ ਕੀਤਾ।
1: ਪਰਿਓ ਚਰਨ ਪਰ ਧਰ ਕਰ ਭਾਲਾ,
0: ਤੁਰੰਤ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਇੱਕ ਤਾਂ ਪਿਆਰੇ ਉਹ ਚਰਨੀ ਹੱਥ ਲਾਉਣਾ, ਇਹ ਹੁੰਦਾ ਇੱਕ ਤਾਂ ਗੋਡੀ ਹੱਥ ਲਾਉਣਾ, ਚਰਨੀ ਹੱਥ ਲਾਉਣਾ, ਇੱਕ ਹੁੰਦਾ ਪਿਆਰਿਓ ਮੱਥਾ ਟੇਕਣਾ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਉਂਦੇ ਨਾ ਪਿਆਰਿਓ, ਯਾਦ ਰੱਖਣਾ ਕਰੋ। ਕਈ ਵਾਰੀ ਆਪਾਂ ਵੇਖਦੇ ਹਾਂ, ਚਲੋ ਕਈਆਂ ਨੂੰ ਜੇ ਮੁਸ਼ਕਲ ਹੈ, ਬਹੁਤ ਦਿੱਕਤ ਆ ਰਹੀ ਹੈ, ਉਹ ਸਿਰ ਮੱਥਾ ਧਰਤੀ ਤੇ ਨਹੀਂ ਲਾ ਸਕਦੇ, ਉਹ ਸ਼ਰਧਾ ਦੇ ਨਾਲ ਪਿਆਰਿਓ ਹੱਥ ਨਾਲ ਵੀ ਉਹਨਾਂ ਦੇ ਲਈ ਜਾਇਜ਼ ਹੈ। ਨਹੀਂ ਤਾਂ ਸਤਿਗੁਰ ਚਰਨੀ ਜਾਏ ਸੀਸ ਨਿਵਾਇਆ, ਗੁਰ ਚਰਨੀ ਚਿੱਤ ਲਾਏ ਮੱਥਾ ਲਾਇਆ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਵੀ ਆਈਦਾ ਨਾ ਪਿਆਰਿਓ, ਇਹ ਮੱਥਾ ਜਿਹੜਾ ਹੈ ਮੱਥਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਦੇਣਾ ਚਾਹੀਦਾ। ਗੁਰੂ ਘਰ ਦੇ ਵਿੱਚ ਆਉਂਦੇ ਨਾ ਪਿਆਰਿਓ, ਉਹ ਵੀ ਪ੍ਰਵਾਨ ਹੈ। ਉਹ ਕਦੋਂ, ਚਲੋ ਕਿ ਕਿਸੇ ਕਾਰਨ ਕਰਕੇ ਕਈ ਵਾਰੀ ਕਈਆਂ ਨੂੰ ਬੈਠਣਾ ਨਹੀਂ ਹੁੰਦਾ, ਕਈ ਇਸ ਤਰ੍ਹਾਂ ਕੋਈ ਕਠਿਨਾਈ ਹੋਵੇ ਤੇ ਗੱਲ ਵੱਖਰੀ, ਨਹੀਂ ਤਾਂ ਗੁਰੂ ਘਰ ਦੇ ਵਿੱਚ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਹੀ ਪਿਆਰਿਓ ਮੱਥਾ ਰੱਖ ਕਰਕੇ ਮੱਥਾ ਟੇਕਣਾ ਚਾਹੀਦਾ। ਹੁਣ ਇਸ ਤੋਂ ਇਲਾਵਾ ਕਈ ਸਤਿਕਾਰਯੋਗ ਹਸਤੀਆਂ ਹੁੰਦੀਆਂ, ਸਤਿਕਾਰ ਕਰਦੇ ਆ, ਫਿਰ ਉਹਨਾਂ ਦੇ ਲਈ ਪਿਆਰਿਓ ਇਹ ਸ਼ਬਦ ਆਉਂਦਾ, ਗੋਡੀ ਹੱਥ ਲਾਉਣਾ, ਚਰਨੀ ਹੱਥ ਲਾਉਣਾ, ਲਾਉਂਦੇ ਨਾ ਪਿਆਰਿਓ। ਹੁਣ ਕਈ ਵਾਰੀ ਨਾ ਇਹ ਵੀ ਹੁਣ ਕਈ ਵਾਰੀ ਕਈ ਕਹਿੰਦੇ ਹਨ, ਮੈਂ ਬੇਨਤੀ ਕਰਾਂ, ਚਲੋ ਆਪਣੀ ਆਪਣੀ ਮੱਤ ਹੈ ਪਿਆਰਿਓ, ਤੇ ਕਈ ਕਹਿੰਦੇ ਜੀ ਨਹੀਂ ਜੀ, ਮਾਂ ਬਾਪ ਦੇ ਅੱਗੇ ਵੀ ਵੱਡਿਆਂ ਦੇ ਅੱਗੇ ਵੀ ਨਹੀਂ ਚੁੱਕਣਾ, ਚਰਨੀ ਹੱਥ ਨਹੀਂ ਲਾਉਣਾ, ਗੋਡੀ ਹੱਥ ਨਹੀਂ ਲਾਉਣਾ। ਨਹੀਂ ਪਿਆਰਿਓ, ਚਲੋ ਉਹਨਾਂ ਦੀ ਮੱਤ ਹੋਵੇਗੀ, ਲੇਕਿਨ ਆਪਾਂ ਸਤਿਕਾਰ ਹੀ ਕਰਦੇ ਨਾ। ਜੇ ਇਸ ਤਰ੍ਹਾਂ ਇੰਨੇ ਜੇ ਆਪਾਂ ਕੱਟਰ ਬਣ ਜਾਈਏ, ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕਿਸੇ ਦੇ ਅੱਗੇ ਵੀ ਚੁੱਕਣਾ ਪਿਆਰਿਓ ਉਹ ਗਲਤ ਹੁੰਦਾ ਹੈ, ਉਹ ਧਿਆਨ ਰੱਖਣਾ ਚਾਹੀਦਾ। ਲੇਕਿਨ ਉਸ ਤੋਂ ਇਲਾਵਾ ਆਪਾਂ ਕੋਈ ਸਤਿਕਾਰਯੋਗ ਵਿਅਕਤੀ ਉਹਨਾਂ ਦੇ ਗੋਡੀ ਹੱਥ ਲਾਉਂਦੇ ਹਾਂ, ਚਰਨੀ ਹੱਥ ਲਾਉਂਦੇ ਹਾਂ, ਲੇਕਿਨ ਬਾਬਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਕਿਹੋ ਜਿਹਾ ਨਜ਼ਾਰਾ ਹੋਵੇਗਾ ਪਿਆਰਿਓ, ਮਹਾਰਾਜ ਜੀ ਦੇ ਕੋਮਲ ਚਰਨਾਂ ਦੇ ਉੱਤੇ ਮੱਥਾ ਰੱਖ ਕਰਕੇ ਬਾਬਾ ਬੰਦਾ ਸਿੰਘ ਜੀ ਨੇ ਮੱਥਾ ਟੇਕਣਾ ਕੀਤਾ।
1: ਆਪਨੋ ਮਤ ਚਲਾਏ ਹੋ ਜਬੈ,
0: ਤੇ ਪਾਤਸ਼ਾਹ ਜੀ ਕਹਿਣ ਲੱਗੇ ਬੰਦਾ ਸਿੰਘ ਜੀ ਆਪਣੀ ਮਤ ਨਹੀਂ ਚਲਾਉਣੀ ਹੈ,
1: ਪੰਥ ਆਪ ਕੋ ਬਿਗੜੇ ਤਬੈ,
0: ਤੇ ਉਸ ਵੇਲੇ ਨਾ ਤੁਹਾਡਾ ਵਿਗਾੜਾ ਹੋਵੇਗਾ। ਮਹਾਰਾਜ ਇਹ ਉਹਨਾਂ ਨੂੰ ਸੁਚੇਤ ਵੀ ਕਰ ਰਿਹਾ, ਕਿਉਂਕਿ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ ਪਿਆਰਿਓ ਉਹਨਾਂ ਦੇ ਰਹਿੰਦਿਆਂ ਕਈ ਲੋਕ, ਕਿਉਂਕਿ ਲੋਕ ਨਾਲ ਦੇ ਬੰਦੇ ਪਿਆਰਿਓ ਪਾਲਾ ਬੜਾ ਪਾ ਦਿੰਦੇ ਹਨ, ਨਾਲ ਦੇ ਲੋਕ ਬਹੁਤ ਸ਼ੈਤਾਨੀ ਕਰਦੇ, ਤੇ ਜਦੋਂ ਵੀ ਆਪਾਂ ਵੇਖਦੇ ਹਾਂ ਕੋਈ ਵੱਡੇ ਦਾ ਪਤਨ ਹੁੰਦਾ ਤਾਂ ਜ਼ਿਆਦਾ ਕਰਕੇ ਨਾਲ ਦੇ ਵਿਅਕਤੀਆਂ ਦਾ ਇਹ ਉਹਨਾਂ ਦਾ ਪਤਨ ਹੁੰਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਦਾ ਇਹ ਜੋ ਵਚਨ ਹੈ, ਕਿਉਂਕਿ ਬਾਬਾ ਬੰਦਾ ਸਿੰਘ ਜੀ ਦੇ ਵੇਲੇ ਹੀ ਪਿਆਰਿਓ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੇ ਕਹਿ ਦਿੱਤਾ ਕਿ ਬਾਬਾ ਬੰਦਾ ਸਿੰਘ ਹੀ ਜਿਹੜੇ ਇਹ ਗੁਰੂ ਹਨ, ਉਹਨਾਂ ਨੇ ਆਪਣਾ ਉਹਨਾਂ ਤੋਂ ਬਾਅਦ ਪੰਥ ਚਲਾਇਆ, ਉਹਦਾ ਨਾਮ ਸੀ ਬੰਦਈ ਖਾਲਸਾ, ਤਤ ਖਾਲਸਾ ਵੱਖਰਾ ਹੋ ਗਿਆ ਬੰਦਈ, ਫਿਰ ਬਹੁਤ ਇਹ ਰੌਲਾ ਪਿਆ, ਬੜਾ ਝਗੜੇ ਹੋਏ ਹਨ। ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹਦਾ ਨਿਪਟਾਰਾ ਕੀਤਾ ਅੱਜ ਵੀ, ਤੇ ਕਈ ਜਿਹੜੇ ਨਾ ਬੰਦਈ ਖਾਲਸੇ ਆਪਣੇ ਆਪ ਨੂੰ ਅਖਵਾਉਂਦੇ ਹਨ, ਲੇਕਿਨ ਬਹੁਤ ਘੱਟ ਗਿਆ, ਉਹ ਸਤਿਕਾਰ ਕਰਦੇ। ਲੇਕਿਨ ਇੱਕ ਜ਼ਮਾਨਾ ਸੀ ਉਸ ਵੇਲੇ ਉਹ ਲੋਕ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਮੰਨਦੇ ਸਨ। ਸੋ ਮਹਾਰਾਜ ਇਹ ਹਿਦਾਇਤਾਂ ਕਰਦੇ, ਕਹਿੰਦੇ ਬਾਬਾ ਜੀ ਤੇ ਆਪਣਾ ਪੰਥ ਨਹੀਂ ਚਲਾਉਣਾ,
1: ਹੁਣ ਜੁਗਤ ਮਹਿ ਰਹੋ ਬਤਾਵਹੋ,
0: ਤੇ ਇਹ ਜੁਗਤੀ ਦੇ ਵਿੱਚ ਤੁਸੀਂ ਰਹਿਣਾ ਕਰੋ,
1: ਮਿਲਨ ਖਾਲਸਾ ਜਿਮ ਹੁਰਮਾ,
0: ਤੇ ਆਪ ਜੀ ਦੱਸੋ ਮਹਾਰਾਜ ਮੈਂ ਖਾਲਸੇ ਦੇ ਵਿੱਚ ਕਿਸ ਤਰ੍ਹਾਂ ਮਿਲ ਕਰਕੇ ਰਵਾਂ।
1: ਸ੍ਰੀ ਗੁਰ ਉਚਰਿਓ ਆਏ,
0: ਤੇ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਵਚਨ ਕਰਨਾ ਕੀਤਾ,
1: ਚਲਨ ਕਰ ਸਿਵਰ ਜਿਸ ਥਾਂ,
0: ਜਿੱਥੇ ਅਬਚਲ ਨਗਰ ਦੇ ਵਿੱਚ ਮਹਾਰਾਜ ਜੀ ਨੇ ਡੇਰਾ ਕੀਤਾ ਨਾ ਪਿਆਰਿਓ, ਖਬਰੇ ਦੇਖੋ ਹੋ ਸਕਦਾ ਉਹ ਇਹੀ ਪਰਿਸਰ ਹੋਵੇ, ਆਈ ਪਰਿਸਰ ਹੋਵੇ ਜਿੱਥੇ ਮਹਾਰਾਜ ਜੀ ਨੇ ਤੰਬੂ ਗੱਡਣੇ ਕੀਤੇ, ਜਿੱਥੇ ਗੁਰੂ ਮਹਾਰਾਜ ਜੀ ਨੇ ਡੇਰਾ ਕੀਤਾ।
1: ਸਾਹਿਬਜ਼ਾਦੇ ਕੀ ਨਸਤਿਆ,
0: ਤੇ ਸਾਹਿਬਜ਼ਾਦਿਆਂ ਨੂੰ ਨਾਲ ਜਿਹੜੇ ਹਨ, ਭਾਵ ਕੇ ਇਹ ਸਾਹਿਬਜ਼ਾਦੇ ਤ੍ਰੇਹਣ ਦੇ ਵਿੱਚੋਂ ਭੱਲਿਆਂ ਦੇ ਵਿੱਚੋਂ ਜਿਹੜੇ ਸੀ,
1: ਰਨ ਕੋ ਜਮਨਾ ਪਾ,
0: ਤੇ ਉਹਨਾਂ ਨੂੰ ਵਚਨ ਕਰਨਾ ਕੀਤਾ, ਕਿਉਂਕਿ ਬਾਬਾ ਜੀ ਕਹਿੰਦੇ ਮਹਾਰਾਜ ਮੈਂ ਪੰਥ ਦੇ ਨਾਲ ਕਿਸ ਤਰ੍ਹਾਂ ਮਿਲ ਕੇ ਰਵਾਂ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਕਾਨ ਸਿੰਘ ਜੀ ਜਿਹੜੇ ਹਨ, ਇਹ ਪਿਆਰਿਓ ਤੇ ਇੱਕ ਬਾਬਾ ਜਿਹੜੇ ਹਨ ਇਹ ਤ੍ਰੇਹਣਾ ਦੇ ਵਿੱਚੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅੰਸ ਬੰਸ਼ ਦੇ ਵਿੱਚੋਂ ਸੀ ਤੇ ਦੂਜੇ ਜਿਹੜੇ ਨਾ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭੱਲਿਆਂ ਦੇ ਵਿੱਚੋਂ ਸਨ ਇਹ ਦੋਵੇਂ ਮਹਾਂਪੁਰਖ ਬਾਬਾ ਤਾਨ ਸਿੰਘ ਜੀ ਤੇ ਬਾਬਾ ਵਿਨੋਦ ਸਿੰਘ ਜੀ ਇਹ ਗੁਰੂ ਮਹਾਰਾਜ ਜੀ ਦੇ ਨਾਲ ਆਏ ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਦੋ ਸਾਹਿਬਜ਼ਾਦਿਆਂ ਨੂੰ ਭਾਵ ਕੇ ਮਹਾਰਾਜ ਜੀ ਦੇ ਅੰਸ ਬੰਸ ਦੇ ਵਿੱਚੋਂ ਹਨ ਜੋ
1: ਪੰਜ ਸਿੰਘ ਹੋਏ ਸਭ ਤਿਆਰ
0: ਤੇ ਨਾਲ ਉਹਨਾਂ ਨੂੰ ਮੁਖੀ ਥਾਪ ਕਰਕੇ ਪੰਜ ਸਿੰਘ ਦੀ ਪੰਜ ਸਿੰਘਾਂ ਦੀ ਅਗਵਾਈ ਤੇ ਇਹ ਗੁਰੂ ਮਹਾਰਾਜ ਜੀ ਨੇ ਦੇਣੀ ਕੀਤੀ
1: ਸ਼ਸਤਰ ਸ਼ਸਤਰ ਸਭ ਕਰ ਸੰਭਾਰ
0: ਤੇ ਉਹਨਾਂ ਨੂੰ ਵਚਨ ਕੀਤਾ ਕਿ ਭਾਈ ਤੁਸੀਂ ਹੁਣ ਤਿਆਰ ਪਰ ਤਿਆਰ ਹੋ ਜਾਓ
1: ਅਰੋਹ ਕਰ ਪੰਥ ਭਿਆਨੇ
0: ਤੇ ਘੋੜਿਆਂ ਦੇ ਉੱਤੇ ਚੜ ਕਰਕੇ ਹੁਣ

0: ਇਹਨਾਂ ਸਾਰਿਆਂ ਨੇ ਪ੍ਰਣ ਕੀਤਾ ਕਿ ਭਾਈ ਹੁਣ ਅਸਾਂ ਨੇ ਜਾ ਕਰਕੇ ਤੁਰਕਾਂ ਦੇ ਨਾਲ ਬਦਲਾ ਲੈਣਾ ਤੇ ਆ ਉਹਨਾਂ ਦੇ ਤੋਂ ਪਲਟਾ ਲੈਣਾ।
1: ਸ੍ਰੀ ਸਤਿਗੁਰ ਕੋ ਕਾਜ ਸੁਧਾਰ,
0: ਇੰਜ ਅਸੀਂ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਕਾਰਜ ਰਾਸ ਕਰਨਾ ਹੈ।
1: ਆਦ ਵਜੀਤ ਖਾਨ ਅਰ ਭਾਰੇ,
0: ਤੇ ਜੋ ਵਜੀਤ ਖਾਨ ਆਦਿਕ ਜੋ ਪਾਪੀ ਬੇਈਮਾਨ ਜੋ ਹਨ, ਬਹੁਤ ਭਾਰੇ ਜੋ ਰਾਜੇ ਹਨ।
1: ਲੂਟਨਪੁਰ ਸ਼ਿਰੰਦ ਤੇ ਸਮਾਰੇ,
0: ਮਹਾਰਾਜ ਨੇ ਕਿਹਾ ਸਰਹੰਦ ਨਗਰੀ ਨੂੰ ਆਪਾਂ ਨੇ ਲੁੱਟ ਕੁੱਟ ਲੈਣਾ, ਮਾਰ ਕੇ ਲੁੱਟ ਕੁੱਟ ਲੈਣਾ ਹੈ।
1: ਨਾਨਾ ਦੇਸ਼ ਨਗਰ ਅਰ ਗ੍ਰਾਮ,
0: ਹੁਣ ਇਹ ਸਾਰਾ ਜਥਾ ਜਿਹੜਾ ਹੈ ਪੰਜ ਸਿੰਘਾਂ ਦੀ ਤਾਬੇ ਦੇ ਵਿੱਚ, ਇਤਿਹਾਸ ਪਿਆਰੀ ਬਹੁਤ ਵੱਡਾ ਹੈ। ਦੇਖੋ ਇੱਥੇ ਤਾਂ ਦੋ ਸਿੰਘਾਂ ਦਾ ਜ਼ਿਕਰ ਆਇਆ ਤੇ ਪੰਜ ਦਾ ਬਚਨ ਆਇਆ, ਤੇ ਜਦੋਂ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼, ਕਿਉਂਕਿ ਇਹਦਾ ਵਿਸਥਾਰ ਜਿਹੜਾ ਨਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਬਹੁਤ ਪਿਆਰਾ ਇਹ ਬਚਨ ਕਰਨਾ ਕੀਤਾ। ਕਾਨ ਸਿੰਘ ਜੀ, ਵਿਨੋਦ ਸਿੰਘ ਜੀ, ਬਾਜ ਸਿੰਘ ਜੀ ਹੋ ਗਿਆ, ਰਣ ਸਿੰਘ ਜੀ, ਰਾਮ ਸਿੰਘ ਆਦਿਕ, ਇਹ ਜਿਹੜੇ ਪੰਜ ਜਿਹੜੇ ਗੁਰੂ ਕੇ ਸਿੱਖ ਜਿਹੜੇ ਨਾ ਸਾਧ ਸੰਗਤ ਜੀ, ਉਹਨਾਂ ਨੂੰ ਭੇਜਣਾ ਕੀਤਾ। ਉਹਨਾਂ ਦੇ ਨਾਲ ਨਾਲ ਪੰਜ ਸਿੰਘਾਂ, ਪੰਜੀ ਸਿੱਖਾਂ ਦਾ ਇਹ ਪੂਰਾ ਜਥਾ, ਪੰਜੀ ਸਿੰਘਾਂ ਦਾ ਜਿਹੜਾ ਇਹ ਜਥਾ, ਇਹ ਮਹਾਰਾਜ ਜੀ ਨੇ ਇੱਥੋਂ ਤੋਰਿਆ। ਹੁਣ ਇੱਥੇ ਦੇਖੋ, ਸਿਰਫ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਇਤਿਹਾਸ ਬਹੁਤ ਵੱਡਾ ਹੁੰਦਾ ਹੈ, ਇਤਿਹਾਸ ਨੂੰ ਸਮਝਣਾ ਪਿਆਰਿਓ ਉਹਦੇ ਲਈ ਬਹੁਤ ਸਾਰੇ ਸਰੋਤ ਸਾਨੂੰ ਪੜ੍ਹਨੇ ਪੈਂਦੇ ਹਨ। ਹੁਣ ਇਹ ਇਤਿਹਾਸ ਦੇ ਵਿੱਚ ਪੰਜ ਤੀਰਾਂ ਦਾ ਜ਼ਿਕਰ ਆਇਆ, ਲੇਕਿਨ ਦੂਜੇ ਇਤਿਹਾਸਿਕ ਸਰੋਤ ਜਿਹੜੇ ਉਹ ਦੱਸਦੇ ਮਹਾਰਾਜ ਜੀ ਨੇ ਪੰਜ ਤੀਰ ਇਹਦੇ ਨਾਲ ਆਪਣਾ ਰਣਜੀਤ ਨਗਾਰਾ ਤੇ ਨਿਸ਼ਾਨ ਸਾਹਿਬ ਇਹ ਵੀ ਦਿੱਤਾ, ਤੇ ਅੱਜ ਵੀ ਸਾਧ ਸੰਗਤ ਜੀ ਉਹ ਬੁੱਢਾ ਦਲ ਦੇ ਕੋਲ ਉਹ ਮਹਿਫੂਸ ਹੈ, ਉਹ ਨਗਾਰਾ ਧੌਂਸਾ, ਉਹ ਜਿਹੜਾ ਨਿਸ਼ਾਨ ਸਾਹਿਬ ਆ, ਫਿਰ ਉਹ ਪੰਜ ਤੀਰ ਜਿਹੜੇ ਹਨ ਅੱਜ ਵੀ ਉਹਨਾਂ ਦੇ ਕੋਲ ਕਿਹਾ ਜਾਂਦਾ, ਉਹ ਹਿਫਾਜ਼ਤ ਦੇ ਵਿੱਚ ਉਹਨਾਂ ਨੇ ਰੱਖਣੇ ਕੀਤੇ, ਸੰਗਤਾਂ ਨੂੰ ਮੌਜੂਦਾ ਜਿਹੜੇ ਮੁਖੀ ਹਨ ਉਹ ਦਰਸ਼ਨ ਵੀ ਕਰਾਉਂਦੇ ਹਨ।
1: ਲੰਘਤ ਪਹੁੰਚੇ ਪੰਥ ਤਮਾਮੂ, ਉਲੰਘਤ ਪਹੁੰਚੇ ਪੰਥ ਤਮਾਮੂ,
0: ਇਸ ਤਰ੍ਹਾਂ ਸਾਧ ਸੰਗਤ ਜੀ ਇੱਥੋਂ ਇਹ ਪੰਥ ਜਿਹੜਾ ਪੰਜੀ ਸਿੰਘਾਂ ਦਾ ਜਥਾ ਨਿਕਲ ਕਰਕੇ

0: ਸਾਧ ਸੰਗਤ ਜੀ, ਇੱਥੇ ਅਧਿਆਇ ਦੀ ਸਮਾਪਤੀ ਹੋਈ ਹੈ। ਅਗਲੇ ਅਧਿਆਇ ਦੇ ਵਿੱਚ ਕਬੀਰਾਜ ਜੀ ਉਚਾਰਨ ਕਰਦੇ ਹਨ, ਬੰਦਾ ਬਖਸ਼ੀ ਖਾਲਸਾ। ਖਾਲਸੇ ਦਾ ਫੌਜੀ ਜਰਨੈਲ ਬਣਾ ਕਰਕੇ ਸੈਨਾਪਤੀ ਕਮਾਂਡਰ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਜਥੇਦਾਰੀ ਵੱਖਰੀ ਹੁੰਦੀ ਹੈ। ਗੁਰੂ ਵੱਖਰੇ ਹੁੰਦੇ, ਜਥੇਦਾਰ ਵੱਖਰੇ ਹੁੰਦੇ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਔਰ ਇੱਕ ਗੱਲ ਪਿਆਰਿਓ, ਜਥੇਦਾਰੀ ਜਿਹੜੀ ਨਾ, ਇਹ ਇੱਕ ਸਰਮਾਏਦਾਰੀ ਹੁੰਦੀ ਹੈ। ਕਿਸੇ ਵੀ, ਸਿੱਧੀ ਜੀ ਗੱਲ ਹੈ, ਜਿਹਨੂੰ ਆਪਾਂ ਮੁਖੀਆ ਬੋਲਦੇ ਹਾਂ, ਮੁਖੀਆ। ਹੁਣ ਪੰਜਾਬ ਦੇ ਵਿੱਚ ਪਿਆਰਿਓ ਆਪਾਂ ਵੇਖ ਸਕਦੇ ਹਾਂ, ਇਹ ਸ਼ਬਦ ਜਿਹੜਾ ਆਮ ਕਰਕੇ ਪ੍ਰਚਲਿਤ ਹੈ। ਕਈ ਜਿਹੜੇ ਨਾ, ਇਹ ਹਲਕੇ ਦੇ ਜੇ MLA ਵੀ ਬਣ ਗਏ ਤੇ ਉਹਨਾਂ ਨੂੰ ਹਲਕੇ ਦਾ ਜਥੇਦਾਰ ਬੋਲਦੇ। ਕੋਈ ਗਲੀ ਦਾ ਜਿਸ ਤਰ੍ਹਾਂ ਕਾਰਪੋਰੇਟਰ ਬਣ ਗਿਆ, ਉਹਨੂੰ ਬੋਲਦੇ ਜੀ ਇਹ ਕਾਰਪੋਰੇਟ ਜਿਹੜਾ ਨਾ ਇੱਥੋਂ ਦਾ ਇਹ ਜਥੇਦਾਰ ਹੈ। ਤੇ ਮਤਲਬ ਇਹਦਾ ਮਤਲਬ ਹੁੰਦਾ ਕਿ ਇਹ ਜਥਾ, ਇਹ ਜਥੇ ਦਾ ਆਦਰ ਮਾਨ ਸਨਮਾਨ ਇਹਨਾਂ ਨੂੰ ਪ੍ਰਾਪਤ ਹੈ, ਸਰਵੋੱਚ ਦਰਜਾ ਇਹਨਾਂ ਨੂੰ ਪ੍ਰਾਪਤ ਹੈ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਤਿਗੁਰੂ ਮਹਾਰਾਜ, ਕਿਉਂਕਿ ਗੁਰੂ ਮਹਾਰਾਜ ਜੀ ਦੇ ਵੇਲੇ ਵੀ ਪਿਆਰਿਓ ਜਥੇਦਾਰ ਸਨ। ਫੌਜਾਂ ਦੇ ਵਿੱਚ ਟੁਕੜੀਆਂ ਜਿਹੜੀਆਂ ਹੁੰਦੀਆਂ, ਉਹਨਾਂ ਟੁਕੜੀਆਂ ਦੇ ਵੀ ਜਥੇਦਾਰ, ਕਮਾਂਡ ਦੇ ਜਥੇਦਾਰ ਵੀ ਹੋਇਆ ਕਰਦੇ ਸਨ। ਤੇ ਮਹਾਰਾਜ ਜੀ ਦੀ ਗੈਰ ਹਾਜ਼ਰੀ ਦੇ ਵਿੱਚ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਹਜ਼ੂਰ ਸਾਹਿਬ ਰੁਕ ਗਏ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਥੇਦਾਰ ਨਿਯੁਕਤ ਕਰਕੇ, ਥਾਪ ਕਰਕੇ ਬਾਬਾ ਬੰਦਾ ਸਿੰਘ ਸਾਹਿਬ ਜੀ ਨੂੰ ਭੇਜਣਾ ਕੀਤਾ।
1: ਅਸਮਤ ਬਲ ਤੇ ਪਹੁੰਚੇਗਾ ਸਿੰਘਨ ਤੇ ਅਗਵਾਏ।
0: ਇਸ ਤਰ੍ਹਾਂ ਅਸਮਤ ਦੇ ਨਾਲ ਪਿਆਰਿਓ ਇਹਨਾਂ ਸਿੰਘਾਂ ਦੇ ਨਾਲ ਮਿਲ ਕਰਕੇ

0: ਕਪਾਲ ਮੋਚਨ। ਇਹ ਕਪਾਲ ਮੋਚਨ ਪਿਆਰੀ ਉਹ ਹਿੰਦੂਆਂ ਦਾ ਬਹੁਤ ਵੱਡਾ ਇਹ ਤੀਰਥ ਹੈ, ਕਪਾਲ ਮੋਚਨ ਤੇ ਰਣ ਮੋਚਨ। ਮੈਂ ਆਦਿ ਕਾਲ ਦੀ ਗੱਲ ਕਰ ਰਿਹਾ, ਕਪਾਲ ਮੋਚਨ ਹੋ ਗਿਆ, ਰਣ ਮੋਚਨ ਹੋ ਗਿਆ, ਇਹ ਬਹੁਤ ਵੱਡੇ ਉਹਨਾਂ ਦੇ ਤੀਰਥ ਹਨ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਜਦੋਂ ਪਟਨਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਆ ਰਹੇ ਸੀ, ਉਸ ਵੇਲੇ ਕਪਾਲ ਮੋਚਨ ਹੋ ਗਿਆ, ਰਣ ਮੋਚਨ ਹੋ ਗਿਆ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਇਹਦੇ ਨਾਲ ਨਾਲ ਪੁਸ਼ਕਰ ਜਿਹੜਾ ਉੱਥੇ ਵੀ ਗੁਰੂ ਮਹਾਰਾਜ ਜੀ ਨੇ ਇਹਨਾਂ ਤੀਰਥ ਅਸਥਾਨਾਂ 'ਤੇ ਗੁਰੂ ਮਹਾਰਾਜ ਜੀ ਗਏ, ਡੇਰਾ ਕੀਤਾ, ਨਾਮ ਬਾਣੀ ਦਾ ਪ੍ਰਚਾਰ ਕੀਤਾ। ਇਹ ਚੱਲ ਕਰਕੇ ਪਿਆਰਿਓ ਜਦੋਂ ਕਪਾਲ ਮੋਚਨ, ਕਿਉਂਕਿ ਇਹਦਾ ਮਤਲਬ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਇੰਟਰੀ ਕੀਤੀ ਨਾ, ਅਤੇ ਪੌਂਟਾ ਸਾਹਿਬ ਤੋਂ ਉਸ ਪਾਸਿਓਂ ਪਿਆਰਿਓ ਉਹਨਾਂ ਨੇ ਜਮੁਨਾ ਪਾਰ ਕਰਨਾ ਕੀਤਾ ਅਤੇ ਪੰਜਾਬ ਦੇ ਵਿੱਚ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਉੱਥੋਂ ਪੰਜਾਬ ਆਰੰਭ ਹੋ ਜਾਂਦਾ ਸੀ। ਹਰਿਆਣਾ ਤਾਂ ਹੁਣ ਬਣਿਆ, ਬਾਅਦ ਦੇ ਵਿੱਚ ਬਣਿਆ ਉਹ ਪੰਜਾਬ ਦਾ, ਅਤੇ ਇਸ ਤਰ੍ਹਾਂ ਉਸ ਪਾਸਿਓਂ ਜਾ ਕਰਕੇ ਉਹਨਾਂ ਨੇ ਪੰਜਾਬ ਦੀ ਸਰਜ਼ਮੀਂ ਦੇ ਵਿੱਚ ਇੰਟਰ ਕਰਨਾ ਕੀਤਾ, ਕਪਾਲ ਮੋਚਨ ਪਹੁੰਚੇ। ਹੁਣ ਉੱਥੋਂ ਪਿਆਰਿਓ ਪੰਜ ਕੋਸ ਇੱਕ ਵਧੀਆ ਅਸਥਾਨ ਵੇਖ ਕਰਕੇ, ਇੱਕ ਨਗਰ ਦਾ ਨਾਮ ਟੇਹਾ ਗ੍ਰਾਮ ਹੈ, ਉੱਥੇ ਇੱਕ ਵੱਡੀ ਸਾਰੀ ਪਹਾੜੀ ਜਿਹੜੀ ਹੈ, ਬਾਬਾ ਬੰਦਾ ਸਿੰਘ ਜੀ ਜਾ ਕਰਕੇ ਉਸ ਅਸਥਾਨ ਤੇ ਪਹੁੰਚ ਗਏ। ਉੱਥੇ ਉਹਨਾਂ ਨੇ ਸਿੰਘਾਂ ਦੇ ਲਈ ਨਾ, ਜਿਹੜੇ ਔਰ ਜਥੇ ਆਉਣ ਵਾਲੇ ਸਨ ਉਹਨਾਂ ਦੇ ਲਈ ਉੱਥੇ ਰੁਕਣਾ ਕੀਤਾ, ਡੇਰਾ ਕੀਤਾ।
1: ਹੁਕਮ ਗੁਰ ਲਿਆ ਵਹ ਕੈਸਾ,
0: ਤੇ ਉਹ ਮਨ ਵਿੱਚ ਸੋਚਦੇ ਕਿ ਮੈਂ ਵੇਖਾਂਗਾ ਭਾਈ ਸਤਿਗੁਰੂ ਮਹਾਰਾਜ ਜੀ ਦੇ ਹੁਕਮਨਾਮੇ ਜੋ ਮਹਾਰਾਜ ਜੀ ਨੇ ਸੰਗਤਾਂ ਪ੍ਰਤੀ ਜਾਰੀ ਕੀਤੇ, ਉਹ ਹੁਕਮਨਾਮਾ ਸੁਣ ਕਰਕੇ ਗੁਰੂ ਕੀਆਂ ਸੰਗਤਾਂ ਕਿਸ ਤਰ੍ਹਾਂ ਆਵੇ ਆਉਣਗੀਆਂ ਚੱਲ ਕਰਕੇ।
1: ਵਿਨੋਦ ਸਿੰਘ ਬਾਬਾ
0: ਹੁਣ ਤੇ ਇੱਥੇ ਪਿਆਰੇ ਉਹ ਬਾਬਾ ਵਿਨੋਦ ਸਿੰਘ ਸਾਹਿਬ ਜੀ ਚੱਲ ਕੇ ਆਏ,
1: ਪੰਚੇ ਸਿੰਘ ਸੰਗ ਮਹਿਲ,
0: ਤੇ ਨਾਲ ਉਹਨੋ ਪੰਜ ਸਿੰਘਾਂ ਦੀ ਜਿਹੜੀ ਤਾਬੇਦਾਰੀ ਜੋ ਜਥੇਦਾਰੀ ਜੋ ਗੁਰੂ ਮਹਾਰਾਜ ਨੇ ਕਿਹਾ ਬਾਬਾ ਬੰਦਾ ਸਿੰਘ ਜੀ ਨੂੰ ਕਿਹਾ ਸੀ ਨਾ ਕਿ ਬਾਬਾ ਜੀ ਕਿ ਸਦਾ ਇਹ ਪੰਜ ਸਿੰਘ ਜਿਹੜੇ ਹਨ ਇਹਨਾਂ ਦੀ ਤਾਬਿਆ ਦੇ ਵਿੱਚ ਰਹਿਣਾ। ਆਪ ਪਾਤਸ਼ਾਹ ਜੀ ਨੇ ਕਿਹਾ ਸਿੱਖ ਪੰਚਨ ਮਹਿ ਮੇਰੋ ਵਾਸਾ, ਇਹਨਾਂ ਪੰਜ ਪਿਆਰਿਆਂ ਦੇ ਵਿੱਚ ਪੰਜ ਸਿੰਘਾਂ ਦੇ ਵਿੱਚ ਮੇਰਾ ਵਾਸਾ ਹੈ ਭਾਈ, ਇਹ ਆਪ ਆਪਣੇ ਫੈਸਲੇ ਨਹੀਂ ਲੈਣੇ, ਖੁਦ ਮੁਖਤਿਆਰੀ ਨਹੀਂ ਕਰਨੀ ਹੈ। ਇਹ ਨਹੀਂ ਕਹਿਣਾ ਜੀ ਮੈਂ ਹੁਣ ਜਥੇਦਾਰ ਹਾਂ ਭਾਈ, ਮੈਂ ਮਨ ਮਰਜ਼ੀ ਕਰਾਂਗਾ ਜੋ ਮਰਜ਼ੀ ਕਰਾਂਗਾ, ਨਹੀਂ, ਜੋ ਵੀ ਕਰਨਾ ਇਹ ਪੰਜਾਂ ਤੋਂ ਇਜਾਜ਼ਤ ਲਿਓ, ਇਹ ਗੁਰਮਤਾ ਕਰਨਾ ਕਰੋ, ਇਹਨੂੰ ਹੀ ਤਾਂ ਪਿਆਰਿਓ ਗੁਰਮਤਾ ਬੋਲਦੇ, ਫੈਸਲਾ ਲਿਓ, ਉਹ ਮਸੌਦਾ ਰੱਖੋ ਕਿ ਭਾਈ ਕੀ ਕਰਨਾ, ਫਿਰ ਇਹਦੇ ਵਿੱਚ ਇੱਕ ਮਤ ਹੋ ਕਰਕੇ ਕਿਸੇ ਗੱਲ ਦੇ ਉੱਤੇ ਸਾਰਿਆਂ ਨੇ ਸਹਿਮਤੀ ਜਤਾਈ, ਉਸ ਗੱਲ ਦੇ ਉੱਤੇ ਤੁਸੀਂ ਫਿਰ ਪੈਰਾ ਦਿਓ, ਉਹ ਕੰਮ ਕਰਨਾ ਕਰੋ, ਤੇ ਇਹਨਾਂ ਦੀ ਤਾਬਿਆ ਦੇ ਵਿੱਚ ਰਹਿਣਾ, ਇਹਨਾਂ ਦੇ ਹੁਕਮ ਦੇ ਵਿੱਚ ਚੱਲਣਾ। ਆਪ ਪਾਤਸ਼ਾਹ ਜੀ ਨੇ ਕਿਹਾ ਅਸੀਂ ਵੀ ਇਹਨਾਂ ਦੇ ਹੁਕਮ ਦੇ ਵਿੱਚ ਚੱਲੇ ਹਾਂ। ਤੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਪੰਜ ਸਿੰਘਾਂ ਨੇ ਪਿਆਰਿਓ ਤਿੰਨ ਵਾਰੀ ਤਨਖਾਹ ਲਾਈ ਸੀ, ਤਿੰਨ ਵਾਰੀ ਮਹਾਰਾਜ ਬੜੇ ਪ੍ਰਸੰਨ ਹੋ ਕਰਕੇ ਤਨਖਾਹ ਦਿੰਦੇ ਰਹੇ, ਇਹਨਾਂ ਦਾ ਬਚਨ ਮੰਨਦੇ ਰਹੇ। ਹੁਣ ਆਪ ਜੀ ਨੇ ਹੁਣੇ ਸਰਵਣ ਕੀਤਾ, ਮਹਾਰਾਜ ਜੀ ਪਿਆਰਿਓ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਲਾ ਕਰਕੇ ਦੇਣ ਲੱਗੇ, ਪੰਜਾਂ ਨੇ ਰੋਕ ਲਾ ਦਿੱਤੀ, ਸਤਿਗੁਰੂ ਮਹਾਰਾਜ ਜੀ ਰੁਕ ਗਏ ਹਨ। ਹੁਣ ਉਹ ਪੰਜ ਸਿੰਘ ਸਾਹਿਬ ਪਿਆਰਿਆਂ ਨੂੰ ਭੇਜਣਾ ਕੀਤਾ,
1: ਜਮਨਾ ਨਿਕਟ ਊਚ ਦਲ ਹੇਰੇ,
0: ਇਹ ਸਾਰੇ ਸਾਧ ਸੰਗਤ ਜੀ ਪੰਜ ਸਿੰਘ ਸਾਹਿਬ ਇਹ ਪੰਜ ਪਿਆਰੇ ਜਿਹੜੇ ਉੱਥੇ ਆਏ, ਜਮਨਾ ਪਾਰ ਕਰਨਾ ਕੀਤਾ,
1: ਜਹੇ ਬੰਦੇ ਕੋ ਫਿਰ ਫੇਰੇ,
0: ਤੇ ਉੱਥੇ ਜਾ ਕਰਕੇ ਇਹਨਾਂ ਨੇ ਬੰਦਾ ਸਿੰਘ ਜੀ ਨੂੰ ਲੱਭਿਆ,
1: ਟੇਹੇ ਗ੍ਰਾਮ ਥੇਹ ਪਰ ਆਏ,
0: ਚੱਲ ਕਰਕੇ ਸਾਰੇ ਦੇਖੋ ਟੇਹੇ ਗ੍ਰਾਮ ਦੇ ਉੱਤੇ ਆਏ ਹਨ,
1: ਬੈਠੇ ਹੋ ਤਹਾਂ ਦੇਖ ਹਰ
0: ਉੱਥੇ ਵੇਖ ਕੇ ਬੜੇ

0: ਫਿਰ ਪ੍ਰਥਮ ਰਹੇ ਇਸ ਥਾਂ
1: ਤਾਂ ਪਹਿਲਾਂ ਹੀ ਆ ਕਰਕੇ ਇੱਥੇ ਡੇਰਾ ਕਰਨਾ ਕੀਤਾ
0: ਅਭਿਲਾਖ ਦੇਹ ਆਹਾਰਾ
1: ਹੁਣ ਸਾਡੀ ਬੜੀ ਅਭਿਲਾਖਾ ਹੈ ਭਾਈ ਤੁਸੀਂ ਪਹਿਲਾਂ ਹੀ ਇਹ ਕੀਤਾ ਭੁੱਖ ਬੜੀ ਲੱਗੀ ਹੈ ਸਾਨੂੰ ਪ੍ਰਸ਼ਾਦਾ ਛਕਾਓ
0: ਜਿਸ ਤੇ ਛੁਧਾ ਕਰ ਹੈ
1: ਨਿਰਵਾਰਾ ਜਿਸ ਕਰਕੇ ਸਾਡੀ ਭੁੱਖ ਤ੍ਰਿਪਤ ਹੋ ਜਾਵੇ
0: ਸੁਣ ਬੰਦੇ ਸਭ ਸੰਗ ਬਖਾਨੀ
1: ਸੁਣ ਕਰਕੇ ਬੰਦਾ ਸਿੰਘ ਜੀ ਨੇ ਇਹ ਵਚਨ ਕਰਨਾ ਕੀਤਾ
0: ਮੈਂ ਕੁਛ ਜਮਾਨਾ ਪ੍ਰਤਮਾ ਠਾਠੀ
1: ਕਹਿਣ ਲੱਗੇ ਕਿ ਭਾਈ ਪਹਿਲੇ ਮੈਂ ਤਾਂ ਕੁਛ ਵੀ ਮੈਂ ਇੱਥੇ ਜਮਾ ਨਹੀਂ ਕੀਤਾ ਕੋਈ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਹੈ
0: ਇਕਾਕੀ ਸੌਜ ਨਾ ਕੋਈ
1: ਮੈਂ ਇੱਥੇ ਇਕੱਲਾ ਹਾਂ ਮੇਰੇ ਕੋਲ ਕੋਈ ਸਾਜੋ ਸਮਾਨ ਨਹੀਂ ਹੈ
0: ਅਸਨ ਬਸਨ ਅਸਨ ਨਹਿ ਜੋਈ
1: ਨਾ ਕੋਈ ਭਾਂਡਾ ਬਰਤਨ ਹੈ ਨਾ ਕੋਈ ਪ੍ਰਸ਼ਾਦਾ ਪਾਣੀ ਕੋਈ ਰਾਸ਼ਨ ਆਦਿਕ
0: ਜਿਸ ਹਿਤ ਸਤਿਗੁਰ ਇਤਾ ਬਿਠਾਏ
1: ਹੁਣ ਉਹ ਕਹਿਣ ਲੱਗੇ ਕਿ ਭਾਈ ਗੁਰੂ ਮਹਾਰਾਜ ਨੇ ਸਾਨੂੰ ਜੋ ਇੱਥੇ ਭੇਜਿਆ
0: ਉਦਮ ਕੀ ਜਹਿ ਲਿਓ ਖਾਏ
1: ਸਾਨੂੰ ਦੇਖੋ ਉਦਮ ਕਰਨਾ ਪਵੇਗਾ ਪੈਸਾ ਵੀ ਨਹੀਂ ਹੈ ਕੁਛ ਵੀ ਨਹੀਂ ਹੈ ਤੇ ਸਾਨੂੰ ਕਿਸੇ ਤਰੀਕੇ ਦੇ ਨਾਲ ਉਦਮ ਕਰਕੇ ਹੀ ਮਾਰ ਕੁੱਟ ਕੇ ਲੁੱਟਣਾ ਪਵੇਗਾ ਦੋਖੀਆਂ ਦੇ ਘਰ ਢਾਉਣੇ ਪੈਣਗੇ ਉਹਨਾਂ ਤੋਂ ਜੋ ਹੈ ਇਹ ਖਰਾਜ ਲੈ ਕਰਕੇ ਉਹਨਾਂ ਤੋਂ ਫਿਰ ਇਹ ਲੈ ਕਰਕੇ ਅਸੀਂ ਪ੍ਰਸ਼ਾਦਾ ਤਿਆਰ ਕਰਾਂਗੇ
0: ਆਪਸ
1: ਇੰਜ ਪਿਆਰਿਓ ਆਪਸ ਦੇ ਵਿੱਚ ਇਹਨਾਂ ਨੇ ਵਚਨ ਕਰਨਾ ਕੀਤਾ
0: ਇਸ ਛਿਨ ਅਸਨ ਇਸਤਰੀਆਂ
1: ਤੇ ਉਸ ਵੇਲੇ ਬੀਬੀਆਂ ਦਾ ਜਥਾ ਉਹ ਪ੍ਰਸ਼ਾਦਾ ਲੈ ਕਰਕੇ ਜਾ ਰਹੇ ਸਨ
0: ਹੱਕਾਰ ਕਰਤ ਕ੍ਰਿਖ ਕੇਰੀ
1: ਜਿੱਥੇ ਕਿਰਖੀ ਦਾ ਕੰਮ ਕਰਨ ਵਾਲੇ ਜ਼ਮੀਂਦਾਰ ਰਾਹਕ ਹਨ
0: ਤਿੰਨ ਹਿੱਤ ਲੀਏ ਜਾ
1: ਉਹਨਾਂ ਦੇ ਲਈ ਉਹ ਬੀਬੀਆਂ ਪ੍ਰਸ਼ਾਦਾ ਜਦੋਂ ਲੈ ਕੇ ਜਾ ਰਹੀਆਂ
0: ਬੰਦਾ ਕਹੇ ਸੁਨਹੋ ਸਿੱਖ
1: ਬਾਬਾ ਬੰਦਾ ਸਿੰਘ ਜੀ ਨੇ ਕਿਹਾ
0: ਇਹ ਗੁਰ ਪਠਿਓ ਛੀਨ ਲਿਓ ਖਾਈ
1: ਤੇ ਕਿਹਾ ਕਿ ਦੇਖੋ ਭਾਈ ਹੁਣ ਤਾਂ ਕੋਈ ਚਾਰਾ ਨਹੀਂ ਹੈ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਕਹਿ ਦੇਵਾਂਗੇ ਕਿ ਬੀਬੀਓ ਬੱਚੀਓ ਤੇ ਆ ਪ੍ਰਸ਼ਾਦਾ ਦੇ ਦਿਓ ਭਾਈ ਤੇ ਤੁਹਾਡਾ ਤਾਂ ਇੱਥੇ ਘਰ ਬਾਰ ਹੈ ਤੁਸੀਂ ਜਾ ਕਰਕੇ ਤੁਰੰਤ ਦੂਜਾ ਤੀਜਾ ਤਿਆਰ ਕਰ ਦਿਓ ਆਪਾਂ ਆਪਾਂ ਨੂੰ ਤਾਂ ਕੁਛ ਵੀ ਨਹੀਂ ਆਪਾਂ ਆਪਣੇ ਕੋਲ ਤਾਂ ਹੈ ਕੱਖ ਨਹੀਂ ਆਪਾਂ ਕਿਸ ਤਰ੍ਹਾਂ ਛਕਾਂਗੇ ਕਹਿੰਦੇ ਚਲੋ ਉਹਨਾਂ ਤੋਂ ਆਪਾਂ ਮੰਗ ਕਰਕੇ ਛਕ ਲਈਏ
0: ਪ੍ਰਥਮ ਸ਼ਗੁਨ ਭੋਜਨ ਕਹਵਾ ਛੇ
1: ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਵਚਨ ਕੀਤਾ ਉਹਨਾਂ ਨੇ ਵੀ ਪ੍ਰਸ਼ਾਦਾ ਦੇ ਦਿੱਤਾ ਛਕ ਲੈਣਾ ਕੀਤਾ
0: ਪਰ ਵਸਤ ਲੂਟ ਹੈ ਸਭ ਪਾਛੇ
1: ਤੇ ਉਹ ਤੋਂ ਬਾਅਦ ਕਹਿੰਦੇ ਕਿ ਭਾਈ ਇਹ ਤਾਂ ਵਧੀਆ ਹੋ ਗਿਆ ਭਾਈ ਇਹ ਤੋਂ ਬਾਅਦ ਜਿੰਨੇ ਗੁਰੂ ਦੋਖੀ ਹਨ ਉਹਨਾਂ ਨੂੰ ਮਾਰ ਕੁੱਟ ਕੇ ਲੁੱਟਾਂਗੇ ਉਹ ਧਨ ਲੈ ਕਰਕੇ ਪਦਾਰਥ ਲੈ ਕਰਕੇ ਆਪਾਂ ਨੇ ਪ੍ਰਸ਼ਾਦਾ ਪਾਣੀ ਆਪਣਾ ਸਾਮਰਾਜ ਤਿਆਰ ਕਰਨਾ
0: ਸੁਣ ਕੇ ਛੁਦਤ ਉੱਠੇ ਤਤਕਾਲ
1: ਸੁਣ ਕਰਕੇ ਪਿਆਰਿਓ ਸਾਰੇ ਭੁੱਖੇ ਸੀ ਤਤਕਾਲ ਉੱਠੇ ਹਨ
0: ਸਰਬ ਰੋਟਿਕਾ ਛੀਨ ਉਤਾਲਾ
1: ਉਹਨਾਂ ਨੇ ਜਾ ਕਰਕੇ ਉਹਨਾਂ ਤੋਂ ਪ੍ਰਸ਼ਾਦਾ ਪਾਣੀ ਲੈ ਲਿਆ
0: ਜਲ ਪਰ ਬੈਠ ਅਚਨ ਸੋ ਕਰੀ
1: ਉੱਥੇ ਬੈਠ ਕਰਕੇ ਪ੍ਰਸ਼ਾਦਾ ਪਾਣੀ ਛਕਿਆ
0: ਸੁਧਾ ਅਧਿਕ ਥੀ ਸਭ ਪਰ ਹਰੀ
1: ਬਹੁਤ ਭੁੱਖ ਡਾਢੀ ਭੁੱਖ ਲੱਗੀ ਹੋਈ ਹੈ ਤੇ ਉਹਨੂੰ ਤ੍ਰਿਪਤ ਕਰਨਾ ਕੀਤਾ
0: ਇਸਤਰੀ ਅਧਿਕ ਪਾਏ ਕਰ ਰੌਰਾ
1: ਤੇ ਉਸ ਵੇਲੇ ਉਹਨਾਂ ਬੀਬੀਆਂ ਨੇ

0: ਰਸਾਏ।
1: ਉਹਨਾਂ ਨੂੰ ਬੜਾ ਗੁੱਸਾ ਚੜ ਗਿਆ, ਕਹਿੰਦੇ ਇਹ ਕਿਸ ਤਰ੍ਹਾਂ ਹੋ ਗਿਆ, ਚਲੋ ਡਾਂਗਾ ਚੱਕ ਲਿਓ ਭਾਈ।
0: ਮਾਰਨ ਕਾਰਨ ਤੂਰਨ
1: ਦਾਏ, ਇਹਨਾਂ ਨੂੰ ਸਿੰਘਾਂ ਦਾ ਸੌਦਾ ਲਾਉਣ ਦੇ ਲਈ, ਇਹਨਾਂ ਨੂੰ ਮਾਰਨ ਦੇ ਲਈ ਉਹ ਚੜ ਕੇ ਡਾਂਗਾ ਲੈ ਕਰਕੇ ਆਏ।
0: ਦੌਰਤ ਆਵਤ ਦੂਰ ਹੈ ਜੋ,
1: ਦੂਰੋਂ ਜਦੋਂ ਭੱਜ ਕੇ ਆ ਰਹੇ ਸਨ।
0: ਸਾਵਧਾਨ ਆ ਗਏ ਸਿੱਖ ਹੋ,
1: ਗੁਰੂ ਦਾ ਸਿੱਖ ਖਾਲਸੇ ਵੀ ਅੱਗੋਂ ਤਿਆਰ ਪਰ ਤਿਆਰ ਸਨ।
0: ਮਿਲ ਕਰ ਤਿੰਨੋਂ ਪ੍ਰਹਾਰ ਚਲਾਏ,
1: ਉਹਨਾਂ ਨੇ ਮਿਲ ਕਰਕੇ ਕੁਛ ਆਵਤਾਵ ਨਹੀਂ ਵੇਖਿਆ, ਆਉਂਦਿਆਂ ਸਾਥ ਹੀ ਉਹਨਾਂ

ਨੇ ਵੀ ਕਿਹਾ ਦੇਖੋ ਭਾਈ ਵਧੀਕੀ ਨਾ ਕਰੋ, ਵਧੀਕੀ ਕਰੋਗੇ ਐਵੇਂ ਖਮ ਖਾਂ ਮਾਰੇ ਜਾਓਗੇ। ਪ੍ਰਸ਼ਾਦਾ ਹੀ ਇਹ ਕੀਤਾ ਨਾ, ਕੋਈ ਤੁਹਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਥੋੜੀ ਕੀਤੀ ਹੈ। ਹਾਂ ਜੇ ਬੀਬੀਆਂ ਦੇ ਇੱਜ਼ਤ ਦੇ ਉੱਤੇ ਹੱਥ ਪਾਉਂਦੇ ਆ, ਜੇ ਕੋਈ ਦੂਜਾ ਤੀਜਾ ਕੰਮ ਕਰਦੇ ਤਾਂ ਇਹ ਕੰਮ ਕਰੋ। ਤੇ ਹੁਣ ਦੇਖੋ ਭਾਈ ਤੁਸੀਂ ਡਾਂਗ ਲੈ

0: ਆਏ, ਸਾਡੇ ਕੋਲ ਆ ਸ਼ਾਸਤਰ ਪਏ ਹੋਏ ਹਨ। ਤੇ ਇਸ ਕਰਕੇ ਤੁਸੀਂ ਦੇਖੋ, ਹਮਲਾ ਅਸੀਂ ਨਹੀਂ ਕਰਨਾ, ਪਹਿਲਾਂ ਤੁਸੀਂ ਜੇ ਵਾਰ ਕਰੋਗੇ ਇਹਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ। ਹੁਣ ਪਿਆਰਿਓ, ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੋਈ ਨਾ, ਆਪ ਨੂੰ ਪਤਾ ਹੋਵੇਗਾ ਕਿਸ ਤਰ੍ਹਾਂ, ਚਲੋ ਕੀ ਗੱਲ ਹੋਈ ਸੀ, ਲੇਕਿਨ ਕੁਛ ਬੰਦੇ ਜਿਹੜੇ ਆਪ ਡਾਂਗਾ ਲੈ ਕਰਕੇ ਆਏ, ਤੇ ਪੂਰਾ ਵੇਖ ਆਪਾਂ ਵੇਖ ਰਹੇ ਹਾਂ, ਵੀਡੀਓ ਦੇ ਵਿੱਚ ਪਤਾ ਚੱਲ ਰਿਹਾ, ਡਾਂਗਾ ਆਦਿਕ ਰੋਡ ਸ਼ਸਤਰ ਲੈ ਕਰਕੇ ਆਏ, ਤੇ ਲਿਆ ਕਰਕੇ ਇੱਕਦਮ ਪ੍ਰਹਾਰ ਕਰਨਾ ਕੀਤਾ ਸਿੰਘ ਜਿਹੜੇ, ਤੇ ਉਹ ਅੰਦਰ ਦੀ ਕੀ ਗੱਲ ਹੋਈ ਉਹ ਤਾਂ ਰੱਬ ਹੀ ਜਾਣਦਾ ਕਿਹਦੀ ਗਲਤੀ, ਆਪਾਂ ਉਸ ਪਾਸੇ ਨਹੀਂ ਜਾਣਾ, ਲੇਕਿਨ ਜੋ ਦਿਖ ਰਿਹਾ ਉਹਦੇ ਵਿੱਚ ਇਹੀ ਤਾਂ ਆਪਾਂ ਨੂੰ ਨਜ਼ਰ ਆ ਰਿਹਾ, ਡਾਂਗਾ ਲੈ ਕਰਕੇ ਆਏ, ਰੋਡ ਲੈ ਕਰਕੇ ਆਏ, ਅਚਨਚੇਤ ਪ੍ਰਹਾਰ ਕੀਤਾ, ਉਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੂੰ ਰੋਕਿਆ, ਇਹ ਕੀਤਾ, ਫਿਰ ਪਰਚੇ ਕਿਸ ਤਰ੍ਹਾਂ ਹੋ ਗਏ, ਬਾਅਦ ਦੇ ਵਿੱਚ ਕਿਹਨੂੰ ਮੂਦੀ ਖਾਣੀ ਪਈ ਹੈ ਆਪ ਨੂੰ ਪਤਾ ਹੈ। ਇਸ ਤਰ੍ਹਾਂ ਹੀ ਦੇਖੋ, ਜਦੋਂ ਡਾਂਗਾ ਲੈ ਕਰਕੇ ਆਏ, ਬਾਬਾ ਬੰਦਾ ਸਿੰਘ ਜੀ ਨੇ ਕਿਹਾ, ਦੇਖੋ ਭਾਈ ਡਾਂਗਾ ਲੈ ਕਰਕੇ ਆਏ, ਅਸੀਂ ਕੋਈ ਚੂੜੀਆਂ ਪਾ ਕਰਕੇ ਨਹੀਂ ਬੈਠੇ ਹਾਂ, ਤਲਵਾਰਾਂ ਲੈ ਕਰਕੇ ਆਏ ਹਾਂ, ਸਾਡੇ ਕੋਲ ਵੀ ਸ਼ਸਤਰ ਹੈ, ਜੇ ਤੁਸੀਂ ਭਾਜੀ ਪਾਈ ਤਾਂ ਅਸੀਂ ਦੂਣ ਸਵਾਈ ਮੋੜਾਂਗੇ। ਆਖੇ ਨਹੀਂ ਲੱਗੇ, ਕਹਿਣ ਲੱਗੇ ਜੀ ਮਾਰੋ ਭਾਈ, ਸਾਡਾ ਇਲਾਕਾ ਡਾਂਗਾ ਲੈ ਕਰਕੇ ਆਏ। ਅੱਗੋਂ ਸਿੰਘਾਂ ਨੇ ਵੀ ਤਲਵਾਰਾਂ ਖਿੱਚ ਲਈਆਂ, ਉੱਥੇ ਪਿਆਰਿਓ ਉਹਨਾਂ ਨੂੰ ਕਿੱਥੋਂ ਵੀ ਭੱਜਣ ਦਾ ਮੌਕਾ ਹੀ ਨਹੀਂ ਦਿੱਤਾ,
1: ਪਹੁੰਚ ਦਿਗ ਕੀ ਨਸਹਾ,
0: ਤੇ ਉੱਥੇ ਪਹੁੰਚ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਚਾਟਾ ਛਕਾਇਆ।
1: ਗ੍ਰਾਮ ਕੇ ਬੀਚ
0: ਉਸ ਤੋਂ ਬਾਅਦ ਇਹ ਸਿੰਘ ਜਿਹੜੇ ਫਿਰ ਇਹ ਨਗਰ ਦੇ ਵਿੱਚ ਗਏ, ਦੇਖੋ ਭਾਈ ਤੁਸੀਂ ਸਾਡੇ ਨਾਲ ਵਧੀਕੀ ਕੀਤੀ, ਉਹਨਾਂ ਦਾ ਡੰਡਾ ਡੇਰਾ ਉਜਾੜ ਦਿੱਤਾ, ਮਾਲ ਧਨ ਜਿਹੜਾ ਛੀਨ ਲਿਆ,
1: ਦੌਰ ਕਰ ਲੁੱਟ
0: ਮਚਾਈ, ਉੱਥੇ ਜਾ ਕਰਕੇ ਲੁੱਟ ਮਚਾਈ ਹੈ ਇਹਨਾਂ ਬੇਈਮਾਨਾਂ ਦੇ ਘਰ ਵਿੱਚ।
1: ਮਿਲੇ ਕੇਤਿਕ ਨਰ,
0: ਉਸ ਵੇਲੇ ਬਹੁਤ ਸਾਰੇ ਲੋਕ ਆਏ ਮਿਲਦੇ ਹਨ,
1: ਖੇਤ ਲੁੱਟ ਪੈ ਮਿਲ ਸਮੁਦਾਇ,
0: ਹੁਣ ਇਹ ਸਾਰਾ ਸਮੁਦਾਇ ਜਿਹੜਾ
1: ਦਿਨ ਤਿਸ ਹੀ ਗ੍ਰਾਮ ਬਤਾਇਆ,
0: ਸਿੰਘਾਂ ਨੇ ਪਿਆਰਿਓ ਉਹ ਦਿਨ ਉੱਥੇ ਹੀ ਨਗਰ ਦੇ ਵਿੱਚ ਬਤੀਤ ਕੀਤਾ,
1: ਮਤਾ ਕੀਨ ਮਿਲ ਸਾਰੇ,
0: ਫਿਰ ਰਾਤ ਦੇ ਵਿੱਚ ਸਾਰਿਆਂ ਨੇ ਮਤਾ ਕੀਤਾ,
1: ਅਬਨਹਿ ਬੈਠਨ ਬਨਹਿ ਸੁਖਾਰੇ,
0: ਹੁਣ ਕਹਿੰਦੇ ਕਿ ਦੇਖੋ ਜੀ ਹੁਣ ਤਾਂ ਇਹ ਤੀਰ ਨਿਕਲ ਗਿਆ, ਹੁਣ ਗੱਲ ਵਧਣੀ ਹੈ, ਹੁਣ ਆਪਾਂ ਆਰਾਮ ਦੇ ਨਾਲ ਇੱਥੇ ਟਿਕ ਕੇ ਨਹੀਂ ਬੈਠ ਸਕਦੇ,
1: ਉੱਠੋ ਪ੍ਰਾਤ ਕੋ ਲੂਟ ਮਚਾ,
0: ਹੁਣ ਦਿਨ ਚੜ੍ਹਦਿਆਂ ਹੀ ਉੱਠੋ ਭਾਈ, ਜਿਹੜੇ ਇੱਥੇ ਬੇਈਮਾਨ ਬੰਦੇ ਜਿਹੜੇ ਹਨ, ਜੋ ਨਗਰ ਦੇ ਵਿੱਚ ਬੇਈਮਾਨੀਆਂ ਕਰਦੇ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਜੀ ਆਹ ਬੇਈਮਾਨ ਉਹ ਬੇਈਮਾਨ, ਇਹ ਖਾਸ ਕਰਕੇ ਪਿਆਰਿਓ ਜਿਹੜੇ ਉਹਨਾਂ ਜ਼ਮਾਨਿਆਂ ਦੇ ਵਿੱਚ ਇਤਿਹਾਸ ਜਿਹੜਾ, ਤੇ ਜਿਸ ਤਰ੍ਹਾਂ ਆਪਣੀ ਆਪਣੀ ਲਿਖਣ ਦੀ ਸ਼ੈਲੀ ਹੁੰਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀ ਕੀਤਾ, ਉਹਨਾਂ ਜ਼ਮਾਨਿਆਂ ਦਾ ਕਾਨੂੰਨ ਜਿਹੜਾ, ਜਿਹੜੇ ਜਾਗੀਰਦਾਰ ਹੁੰਦੇ ਸਨ, ਰਾਜੇ ਰਜਵਾੜੇ ਹੁੰਦੇ, ਇਹ ਸਾਰੀਆਂ ਜ਼ਮੀਨਾਂ ਉਹਨਾਂ ਦੀਆਂ ਹੁੰਦੀਆਂ, ਆਮ ਬੰਦੇ ਦੀ ਕੋਈ ਜ਼ਮੀਨ ਨਹੀਂ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਕਾਨੂੰਨ ਮੁਤਾਬਕ। ਉਹ ਕੀ ਕਰਦੇ, ਉਹਨਾਂ ਨੂੰ ਇਹ ਖੇਤੀ ਦਿੱਤੀ ਜਾਂਦੀ ਹੈ, ਇਹ ਸਮਝ ਲਿਓ ਭਾਈ ਮੈਨੂੰ 100 ਏਕੜ ਖੇਤੀ ਦਿੱਤੀ, 500 ਏਕੜ ਖੇਤੀ ਦਿੱਤੀ, ਉਹਦੇ ਵਿੱਚ ਮੈਂ 500 ਏਕੜ ਦੇ ਵਿੱਚ ਖੇਤੀ ਕਰਨੀ, 100 ਏਕੜ ਦੇ ਵਿੱਚ ਖੇਤੀ ਕਰਨੀ, ਤੇ ਜਿੰਨਾ ਵੀ ਜਿਹੜਾ ਮਾਲ ਨਿਕਲੇਗਾ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਮੈਨੂੰ ਸਰਕਾਰੀ ਦੇਣਾ ਪਵੇਗਾ, ਜਾਂ 75% ਉਹਨਾਂ ਨੂੰ ਦੇ ਕਰਕੇ 25% ਮੈਨੂੰ ਰੱਖਣਾ ਪੈਂਦਾ, ਉਹ ਜ਼ਮੀਨ ਦੇ ਉੱਤੇ ਮੇਰਾ ਕੋਈ ਅਧਿਕਾਰ ਨਹੀਂ ਹੁੰਦਾ, ਉਹਨੂੰ ਪੱਟੇਦਾਰੀ ਬੋਲਦੇ ਕਿ ਭਾਈ ਸਿਰਫ ਉਹਦੇ ਵਿੱਚ ਜਿਸ ਤਰ੍ਹਾਂ ਅੱਜ ਦਾ ਠੇਕੇਦਾਰ ਹੁੰਦਾ, ਜਿਸ ਤਰ੍ਹਾਂ ਕਈ ਲੋਕ ਠੇਕੇ ਦੇ ਉੱਤੇ ਜ਼ਮੀਨ ਦਿੰਦੇ ਹਨ, ਮਾਲਕ ਕੋਈ ਔਰ ਹੁੰਦਾ, ਇੱਕ ਲਿਖ ਬਣਾਈ ਜਾਂਦੀ ਕਿ ਭਾਈ 1 ਸਾਲ ਦਾ ਠੇਕਾ ਦਿੱਤਾ, ਜ਼ਮੀਨ ਮਾਲਕ ਦੀ ਹੁੰਦੀ ਹੈ, ਹਲ ਜਿਹੜਾ ਠੇਕੇਦਾਰ ਵਾਹੁੰਦਾ ਉਹਦੇ ਵਿੱਚ ਜੋ ਵੀ ਨਿਕਲਿਆ ਕਰਾਰ ਮੁਤਾਬਕ ਉਹਨੂੰ ਉਨਾ ਪੈਸਾ ਦਿੱਤਾ ਜਾਂਦਾ, ਲੇਕਿਨ ਜ਼ਮੀਨ ਵਾਹੁਣ ਵਾਲਾ ਹਲ ਵਾਹੁਣ ਵਾਲੇ ਦੀ ਜ਼ਮੀਨ ਨਹੀਂ ਹੁੰਦੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੇ ਜਾਗੀਰਦਾਰ ਹੁੰਦੇ ਸਨ, ਇਹ ਰਾਜੇ ਰਜਵਾੜੇ, ਸਾਰੀਆਂ ਜ਼ਮੀਨਾਂ ਉਹਨਾਂ ਦੇ ਨਾਂ ਤੋਂ ਹੁੰਦੀਆਂ, ਆਮ ਜਿੰਨੇ ਵੀ ਵਿਅਕਤੀ ਕਿਹਦੇ ਨਾਂ 'ਤੇ ਜ਼ਮੀਨ ਨਹੀਂ ਚੜ੍ਹਦੀ ਸੀ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਰੈਵੋਲੂਸ਼ਨ ਜਿਹੜਾ, ਇਹ ਕ੍ਰਾਂਤੀ ਨੂੰ ਲਿਆਉਣਾ ਕੀਤਾ, ਅੱਜ ਪੂਰੀ ਦੁਨੀਆ ਹਿੰਦੁਸਤਾਨ ਦੇ ਵਿੱਚ ਵੇਖਦੇ ਹਾਂ, ਅੱਜ ਆਪਾਂ ਵੇਖਦੇ ਨਾ, ਤੇ ਕਈਆਂ ਨੂੰ ਪੁੱਛੋ ਕਹਿੰਦਾ ਜੀ ਮੇਰੇ ਨਾਂ ਦੇ ਉੱਤੇ 10 ਏਕੜ ਜ਼ਮੀਨ ਹੈ, 25 ਏਕੜ ਹੈ, 100 ਏਕੜ ਹੈ, ਮੇਰੇ ਨਾਂ ਤੋਂ 1 ਪਲਾਟ ਹੈ, 1 ਘਰ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਨਹੀਂ ਹੁੰਦਾ ਸੀ, ਸਾਰੇ ਰਾਜੇ ਦਾ ਹੁੰਦਾ, ਤੁਸੀਂ ਉੱਥੇ ਰਹਿ ਕਰਕੇ ਉਹਦਾ ਉਪਭੋਗ ਕਰ ਸਕਦੇ ਲੇਕਿਨ ਉਹਦੇ ਮਾਲਕ ਨਹੀਂ ਬਣ ਸਕਦੇ। ਜਿਸ ਤਰ੍ਹਾਂ ਅੱਜ ਵੀ ਪਿਆਰਿਓ ਅਰਬ ਦੇ ਵਿੱਚ ਇਹ ਕਾਨੂੰਨ ਹੈ, ਅਰਬੀਅਨ ਕੰਟਰੀ ਦਾ ਜਿਹੜਾ ਜਿਹੜਾ ਮੁਸਲਮਾਨ ਹੈ ਉਹਨੂੰ ਹੀ ਉੱਥੋਂ ਦੀ ਜ਼ਮੀਨ ਲੈਣ ਦਾ ਅਤੇ ਨਾਲ ਉੱਥੇ ਘਰ ਖਰੀਦਣ ਦਾ ਪਰਮਿਸ਼ਨ ਹੁੰਦੀ, ਇਜਾਜ਼ਤ ਹੁੰਦੀ। ਨਹੀਂ ਤਾਂ ਦੂਜੇ ਤੀਜੇ ਜਿਹੜੇ ਆਪਾਂ ਤੁਸੀਂ ਜਾਓ ਤੁਸੀਂ ਰਹਿ ਤਾਂ ਸਕਦੇ, ਘਰ ਲੈ ਤਾਂ ਸਕਦੇ, ਲੇਕਿਨ ਉਹ ਪ੍ਰੋਪਰਟੀ ਤੁਹਾਡੇ ਨਾਂ ਦੇ ਉੱਤੇ ਨਹੀਂ ਚੜ੍ਹਦੀ। ਅੱਜ ਵੀ ਦੇਖੋ ਜਿਸ ਤਰ੍ਹਾਂ ਉੱਥੇ ਕਾਨੂੰਨ ਅਰਬ ਕੰਟਰੀ ਦੇ ਵਿੱਚ ਚੱਲਦਾ ਉਸ ਤਰ੍ਹਾਂ ਹੀ ਕਾਨੂੰਨ ਇੱਥੇ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਕਿ ਭਾਈ ਇਹ ਜਿਹੜੇ ਜ਼ਾਲਮ ਹਨ ਇਹਨਾਂ ਦਾ ਸੌਦਾ ਲਾਵਾਂਗੇ, ਤੁਹਾਡੀ ਜ਼ਮੀਨ ਸਮਝੋ ਤੁਸੀਂ 50 ਏਕੜ ਦੇ ਵਿੱਚ ਹਲ ਵਾਉਂਦੇ ਉਹ ਜ਼ਮੀਨ

0: ਲੂਟ ਹੋ ਤਰਾਸ ਵੀ
1: ਤੇ ਕਹਿੰਦੇ ਕਿ ਦੇਖੋ ਭਾਈ ਇਹ ਤੁਸੀਂ ਨਾ ਇਹ ਬੇਈਮਾਨ ਬੰਦਿਆਂ ਨੂੰ ਮਾਰੋ ਕੁੱਟੋ ਲੁੱਟੋ ਇਹ ਤੁਹਾਨੂੰ ਕੋਈ ਨਹੀਂ ਰੋਕੇਗਾ
0: ਲੈ ਸ਼ਤਰਗਨ ਮੈਂ ਰਖਵਾਰੋ
1: ਜਿਹੜਾ ਕੋਈ ਵੈਰੀ ਚੜ ਕੇ ਆਵੇਗਾ ਉਹਦੀ ਰਾਖੀ ਅਸੀਂ ਕਰਾਂਗੇ ਫਿਰ
0: ਇਕਾਂਗੀ ਪੁੰਜ ਸੰਘਾਰੋ
1: ਮੈਂ ਕੱਲਾ ਹੀ ਖੜ ਕੇ ਇਹਨਾਂ ਵੈਰੀਆਂ ਦਾ ਮੈਨੇ ਸੰਘਾਰ ਕਰਨਾ ਹੈ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਰਥ ਆਓ ਸਾਰੇ ਗਜ ਵੱਜ ਕਰਕੇ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀਆਂ ਜੇ ਤੋਸ ਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ

ਸ਼੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰੱਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ, ਦੀਦਾਰ ਮੇਲੇ, ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੀ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ, ਦੀਦਾਰ ਮੇਲੇ, ਬੋਲੋ ਜੀ। ਹਮ ਜੀ ਨਨਕਾਣੀ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰੀ ਜੀ, ਲਖਨੌਰ ਜੀ, ਚਮਕੌਰ ਜੀ, ਦਮਦਮੀ ਜੀ, ਧਮਤਾਣ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ, ਦੀਦਾਰ ਮੇਲੇ, ਬੋਲੋ ਜੀ। ਬਿਵੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕਰੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਸਾਹਿਬ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਦਰਸ਼ਨ, ਦੀਦਾਰ ਮਿਲੇ, ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬਤ ਸਮ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾ ਸੰਜੁਗਤ, ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ, ਦੀਦਾਰ ਮਿਲੇ, ਬੋਲੋ ਜੀ।

0: श्री साहिबा महाराजा रणजीत सिंह जी शेरे पंजाब जी दियां
1: बोले।

0: ਸ੍ਰੀ ਸਾਹਿਬਾਂ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੀਆਂ
1: ਬੋਲੇ।

0: दसवें पातशाह साहब श्री गुरु गोबिंद सिंह जी महाराज जी का
1: बोले।

0: ਕਲਗੀਧਰ ਸਵਾਮੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ
0: ਕਿਰਪਾਨ ਕਲਗੀਧਰ ਸਵਾਮੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ 'ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

0: ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੋਚੰਦਾ ਗਵਹਿ ਸੁਰ ਚੜ੍ਹ ਜਾ ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਚੇਤਨੇ ਮਨ ਆਪਣੇ ਸੁੱਚੇ।

ਗੁਰ ਬਰ ਅਕਾਲ ਦੇਗ ਤੇਗ ਫਤਿਹ ਗੁਰਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ।

ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸੁਭਤ ਸੁਭਾਲੇ ਹੋ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕਿਆ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮੈਂ।

ਨਿੰਦਣਾ ਕਿ ਉਗਲਾ ਭੇਹੀ ਤੇ ਤਾਰੀ ਹੈ। ਦੇਖੇ ਕਿਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲ ਸੀ ਸਭ ਕੋਈ।